ਆਇਆ ਬੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖ ਸੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ

ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਬੀ ਤਿਆਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ

ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸੁਆਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ

ਪ੍ਰਿਥ ਮੈਂ ਸਰਬੱਤ ਖਾਲਸਾਰੀ ਕੀ ਅਰਦਾਸ ਹੈਰੀ ਸਰਬੱਤ ਖਾਲਸਾਰੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾਰੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਦੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲ

ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ

ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਸੱਚੇ ਪਾਤਸ਼ਾਹ ਜੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਦਰ ਕਰਦੇ ਪ੍ਰੀਤਵਾਨ ਸੱਚੇ ਪਾਤਸ਼ਾਹ ਜੀ ਓ ਜਸਵਿੰਦਰ ਕੌਰ ਸੱਚੇ ਪਾਤਸ਼ਾਹ ਜੀ ਆਪਣੇ ਸਵਰਗਵਾਸੀ ਪਤੀ ਸੁਮਿੱਤਰ ਸਿੰਘ ਦੀ ਸਲਾਨਾ ਯਾਦ ਵਿੱਚ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥਨਾ ਸੱਚੇ ਪਾਤਸ਼ਾਹ ਜੀ ਓ ਜਸਪਾਲ ਕੌਰ ਹਰਮਨਦੀਪ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਸ਼ੁਕਰਾਨੇ ਦੀ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ, ਬੀਬੀ ਗੁਰਮੀਤ ਕੌਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ, ਗੁਰਪ੍ਰਤਾਪ ਸਿੰਘ ਦੇ ਸੱਚੇ ਪਾਤਸ਼ਾਹ ਜੀ ਓ ਬੱਚਿਆਂ ਦੇ ਸੰਯੋਗ ਖੁੱਲਣ ਬਾਰੇ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਆਪ ਜੀ ਨੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਜੀਵਨ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਜਨਮ ਦਿਨ ਤੇ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ।

ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸੋ ਦਾਰੇ ਰਹਿਰਾ ਸਾਹਿਬ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕੀਰਤਨ ਕਥਾ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਸੰਪੂਰਨਤਾ ਦਿਵਸ 30 ਤਰੀਕ ਨੂੰ ਆ ਰਹੇ ਹਨ, ਐਤਵਾਰ ਵਾਲੇ ਦਿਨ, ਅਤੇ ਨਾਲ ਹੀ ਉਸ ਦਿਨ ਜੋ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਵੀ ਹੋਣੀ ਹੈ, ਨਾਲ ਨਾਲ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਈਆਂ ਜਾਣੀਆਂ ਹਨ। ਸੋ ਸਭ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਗੁਰਟੁਕ ਦੀ ਖਿਮਾ ਸਵਾ ਹੁਣ ਆਪ ਜੀ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਸਵਾਰੀ ਸੰਗਤ ਜੀ, ਜਿੰਨੇ ਪਿਆਰੇ ਗੁਰਸਿੱਖ ਮਾਈ ਭਾਈ ਗੁਰੂ ਦਰਬਾਰ ਵਿੱਚ ਸੱਜ ਬੈਠੇ ਹੋ, ਦੂਰ ਨੇੜੇ ਸੱਜ ਬੈਠੇ ਹੋ, ਆਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਇਆ ਕਰੋ ਭਾਈ।

ਦਾ ਮਾਣ ਕਰੋ, ਤੁਹਾਡੇ ਤੇ ਭਰੋਸਾ ਹੈ, ਪ੍ਰਤੀਤ ਹੈ। ਜਿਹੜਾ ਤੁਹਾਡੇ ਦਰ ਤੇ ਆ ਕੇ ਬੇਨਤੀ ਕਰਦਾ ਤੁਸੀਂ ਪ੍ਰਵਾਨ ਕਰ ਲੈਂਦੇ ਹੋ। ਕਈ ਵਾਰ ਤਾਂ ਮੈਂ ਇੰਨਾ ਪ੍ਰਤੀਤ ਮਾਣ ਹੈ, ਮੈਨੂੰ ਵਿਸ਼ਵਾਸ ਹੈ, ਮੈਂ ਕੁਝ ਏਦਾਂ ਦੇ ਬੋਲ ਵੀ ਬੋਲ ਜਾਂਦਾ, ਪਰ ਤੁਸੀਂ ਬਖਸ਼ਣ ਆ ਰਹੇ ਹੋ। ਮਾਣ ਕਰੋ ਅਭਿਮਾਨਾ ਬੋਲੋ, ਭੂਲ ਚੂਕ ਤੇਰੀ ਪ੍ਰੇਚਰੀਆ, ਜੇ ਭੁੱਲ ਗਏ ਆ ਗੁਨਾਹ ਹੋ ਗਏ ਤੇ ਦਾਤਾ ਤੁਹਾਡੇ ਦਰ ਦੇ ਦਾਸ ਹਾਂ। ਮਾਣ ਕਰੋ ਤੋ ਦੋ ਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੇ ਸਦ ਭੂਲ ਤੇ ਤੁਮ ਬਖਸ਼ਣ ਹਾਰੇ, ਹਮ ਅਵਗੁਣ ਕਰੇ ਅਸੰਖ ਨੀਤ। ਅਸੰਖ ਹੀ ਸਾਥ ਰੋਜ਼ਾਨਾ ਅਵਗੁਣ ਹੁੰਦੇ ਨੇ,

ਅਗਿਆਨ ਅਧਾਰ ਊਚ ਨੀਚ ਸੋਖ ਦੋਖ ਤ੍ਰਾਪਸ ਨਾਹੀ ਤ੍ਰਿਸ਼ਨਾ ਭੋਖ ਮਨ ਬਾਸ ਨਾਰਚ ਬਿਖੈ ਬਿਆਦ ਪੰਚ ਦੋਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਣ ਧਨ ਤੇਰਾ ਨਾਨਕ ਜਾਣ ਸਦਾ ਹਰ ਨੇਰਾ। ਗਰੀਬ ਨਿਵਾਜ ਤੁਹਾਡਾ ਬਿਰਧ ਹੈ, ਆਪ ਜੀ ਦੇ ਚਰਨਾਂ ਚ ਬਿਣੇ ਹੈ। ਗਰੀਬ ਨਿਵਾਜ ਹਮ ਅਪਰਾਧੀ ਸਦ ਭੂਲਤੇ ਤੂੰ ਬਖਸ਼ਣ ਹਾਰੇ ਹਮ ਅਵਗੁਣ ਕਰੇ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ। ਆਹ ਸਾਡੇ ਕਰਮ ਨੇ ਪ੍ਰਭੂ ਤਿਆਗ ਇਹ ਕਰਮ ਹਮਾਰੇ ਤੁਮ ਦੇਵੋ ਸਭ ਕੁਛ ਦਇਆ ਧਾਰ ਹਮ ਕਿਰਤ ਕਨਹਾਰੇ ਲਾਗ ਪਰੇ ਤੇਰੇ ਦਾਨ ਸਿਉ ਨੈ ਚਿੱਤ ਖਸ ਮਾਰੇ ਪ੍ਰਭ ਤੁਜ ਤੇ ਬਾਹਰ ਕਿਛੁ ਨਹੀਂ ਭਵ ਕਾਟਨ ਹਾਰੇ ਕਹੋ ਨਾਨਕ ਸਰਨ ਦਿਆਲ ਗੁਰ ਲੇਹੋ ਮੁਗਦ ਉਧਾਰੇ। ਹੇ ਗਰੀਬ ਨਿਵਾਜ ਮੈਂ ਤਾਂ ਮੂਰਖ ਹਾਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਤੁਹਾਡਾ ਬਿਰਧ ਨਾ ਭਗਤ ਵਸ਼ਲ ਸੋ ਨਿਰਾਸ ਹੋ ਤਰਦਾ।

ਚੰਦਨ ਸੁਗੰਧ ਸਨ ਬੰਧ ਮਲ ਗਾਰ ਹਾਂ ਆਪਣੀ ਕਰਨੀ ਕਰ ਵਾਹਿਗੁਰੂ ਜੀ ਨਰਕ ਹੋਣਾ ਪਾਵੋ ਠੌਰ ਤੁਮਰੇ ਬਿਰਧ ਕਰ ਆਸਰੋ ਸੰਭਾਰੋ। ਬਹੁਤ ਹੀ ਪਿਆਰ ਵਿੱਚ ਗੁਰੂ ਸਵਾਰੀ ਸੰਗਤ ਜੀ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਸਰਵਣ ਕਰਕੇ ਆਨੰਦ ਪ੍ਰਾਪਤ ਕੀਤੇ ਨੇ। ਗੁਰੂ ਕੀ ਬਖਸ਼ਿਸ਼ ਹੈ, ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੰਮ੍ਰਿਤ ਵਚਨ ਪਰਾ ਆਰੰਭ ਨੇ। ਆਰੰਭ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਡਿਆਈ ਵਿੱਚ ਇੱਕ ਬਚਨ ਪੜ੍ਹ ਲਈਏ। ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ ਚਾਰ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ ਉਲਟਾ ਖੇਲ ਪ੍ਰੇਮ ਕਾ ਪੈਰਾਂ ਉੱਪਰ ਸੀਸ ਨਿਵਾਇਆ।

ਮੰਤਰ ਸੁਣਾਇਆ ਸਤਨਾਮ ਪੜ ਮੰਤਰ ਸੁਣਾਇਆ। ਜਿਨ੍ਹਾਂ ਨੇ ਜਪ ਲਿਆ ਰਸਨਾ ਨਾਲ ਵੱਡੀ ਕਿਰਪਾ ਹੈ, ਜਿਨ੍ਹਾਂ ਨੇ ਨਹੀਂ ਕਿਹਾ ਤੇ ਕੰਨਾਂ ਨਾਲ ਤਾਂ ਸਰਵਣ ਤਾਂ ਹੋ ਹੀ ਗਿਆ ਹੈ ਨਾ। ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰ ਨਾਨਕ ਆਇਆ। ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਵੱਡੀ ਕਮਾਈ ਹੈ, ਸ਼ੁੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੇ ਵੱਡੀ ਕਮਾਈ। ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਸੱਸਾ ਸੋਏ ਸ੍ਰਿਸ਼ਟ ਜਨ ਸਾਜੀ। ਪਰਸੋਂ ਆਪਾਂ ਇਹਦੀ ਆਰੰਭਤਾ ਕੀਤੀ ਸੀ, ਆਪ ਜੀ ਨਾਲ ਅੰਮ੍ਰਿਤ ਬਚਨਾਂ ਦੀ ਸਾਂਝ ਕੀਤੀ ਸੀ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸੱਸੇ ਅੱਖਰ ਦੁਆਰੇ ਪਾਵਨ ਉਪਦੇਸ਼ ਦਿੰਦੇ ਨੇ, ਉਸ ਮੇਰੇ ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ। ਜਿੱਥੇ 84 ਲੱਖ ਜੂਨਾਂ ਨੂੰ ਸਾਜਿਆ, ਉਹਦੇ ਵਿੱਚ ਮਨੁੱਖ ਵੀ ਮੌਜੂਦ ਹੈ, ਜਿਹਦੇ ਵਾਸਤੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਚਾਰ ਖਾਣੀਆਂ ਸਾਜੀਆਂ ਨੇ। ਅੰਡਜ ਜੇਰਜ ਸੇਤਜ ਉਤ ਭੁਜ ਤੇਰੇ ਕੀਤੇ ਜਨਤਾ। ਮੇਰੇ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਸਾਜੀ ਹੈ, ਆਂਡਿਆਂ ਤੋਂ ਜੀਵ ਪੈਦਾ ਹੋਏ ਨੇ, ਜੇਰ ਤੋਂ ਪੈਦਾ ਹੋਏ ਨੇ ਮਨੁੱਖ ਨੇ, ਪਸ਼ੂ ਆਦਿਕ ਨੇ ਜੇਰ ਤੋਂ ਪੈਦਾ ਹੁੰਦੇ ਨੇ। ਇਸੇ ਤਰ੍ਹਾਂ ਉਤ ਭੁਜ ਬਨਸਪਤੀ ਜਿਹੜੀ ਹੈ ਜ਼ਮੀਨ ਨੂੰ ਪਾੜ ਕੇ ਪੈਦਾ ਹੋਈ ਹੈ। ਸੇਤ ਚ ਕਹਿੰਦੇ ਪਸੀਨਾ ਆ ਜਾਂਦਾ, ਜਿਸ ਵੇਲੇ ਕਈ ਵਾਰ ਆਪਾਂ ਦੇਖਿਆ ਹੋਵੇਗਾ ਜਿਸ ਵੇਲੇ ਬਾਹਲਾ ਪਸੀਨਾ ਆ ਜਾਂਦਾ ਹੁੰਦਾ ਸੀ ਪੰਜਾਬ ਦੇ ਵਿੱਚ, ਤਾਂ ਛੋਟੀਆਂ ਛੋਟੀਆਂ ਲੀਕਾਂ ਧੱਖਾਂ ਜੂਆਂ ਪੈ ਜਾਂਦੀਆਂ ਨੇ, ਜਿਵੇਂ ਕੋਕਰਾਂ ਦੇ ਕੰਨ ਦੇ ਕੋਲ ਚਿੱਚੜ ਪੈਦਾ ਹੋ ਜਾਂਦੇ ਨੇ, ਉਹ ਸਾਰੇ ਦੇ ਸਾਰੇ ਪਸੀਨੇ ਤੋਂ ਪੈਦਾ ਹੁੰਦੇ ਨੇ। ਇਹ ਪੈਦਾ ਕਰਨ ਵਾਲਾ ਤਾਂ ਕੇਵਲ ਇੱਕ ਮੇਰਾ ਵਾਹਿਗੁਰੂ ਹੈ। ਕਿਸੇ ਨੂੰ ਆਂਡਿਆਂ ਤੋਂ ਪੈਦਾ ਕੀਤਾ ਹੈ, ਕਿਸੇ ਨੂੰ ਜੇਰ ਤੋਂ ਪੈਦਾ ਕੀਤਾ ਹੈ, ਕੋਈ ਧਰਤੀ ਪਾੜ ਕੇ ਪੈਦਾ ਹੋਏ ਨੇ, ਕੋਈ ਪਸੀਨੇ ਤੋਂ ਜੀਵ ਜਾਨਵਰ ਪੈਦਾ ਹੋਏ ਨੇ। ਪਰ ਇੱਕ ਗੱਲ ਜ਼ਰੂਰ ਹੈ, ਚਾਹੇ ਉਹ ਪਸੀਨੇ ਤੋਂ ਪੈਦਾ ਹੋਏ ਨੇ, ਚਾਹੇ ਆਂਡਿਆਂ ਤੋਂ ਹੈ, ਚਾਹੇ ਜੇਰ ਤੋਂ ਹੈ, ਚਾਹੇ ਧਰਤੀ ਪਾੜ ਕੇ ਪੈਦਾ ਹੋਏ ਨੇ, ਪਰ ਮੇਰਾ ਸੱਚਾ ਪਾਤਸ਼ਾਹ ਹੈ ਸਾਰਿਆਂ ਦੇ ਵਿੱਚ ਮੌਜੂਦ, ਹੈ ਸਾਰਿਆਂ ਦੇ ਵਿੱਚ ਮੌਜੂਦ, ਉਹਦੇ ਤੋਂ ਬਿਨਾਂ ਥਾਂ ਖਾਲੀ ਕੋਈ ਹੈ ਹੀ ਨਹੀਂ ਹੈ। ਆਹੀ ਤਾਂ ਬੋਲਿਆ ਨਾ, ਅੰਡਜ ਜੇਰਜ ਸੇਤਜ ਉਤ ਭੁਜ ਤੇਰੇ ਕੀਤੇ ਜਨਤਾ। ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹੇ ਰਵੰਤਾ। ਇੱਕ ਮੈਂ ਤੇਰਾ ਐਸਾ ਰੂਪ ਦੇਖਿਆ ਹੈ, ਤੈਨੂੰ ਕਿਸੇ ਤੋਂ ਗਿਲਾਨੀ ਨਹੀਂ ਹੈ। ਬੰਦਾ ਤਾਂ ਬੰਦੇ ਤੋਂ ਗਿਲਾਨੀ ਕਰਦਾ ਹੈ, ਬੰਦਾ ਤੇ ਬੰਦੇ ਤੋਂ ਨਫ਼ਰਤ ਕਰਦਾ ਹੈ, ਮੇਰਾ ਵਾਹਿਗੁਰੂ ਸਾਰਿਆਂ ਦੇ ਵਿੱਚ ਉਹ ਸੁਭਾਵਾਨ ਹੈ। ਤੁਸੀਂ ਇੱਕ ਬੋਲ ਹੋਰ ਪੜ੍ਹ ਦਿਓ, ਕਈ ਵਾਰ ਕਹਿੰਦੇ ਜੀ ਬੰਦਾ ਇਹ ਮੂਰਖ ਹੈ, ਇਨਾਮ ਨਹੀਂ ਜਪਦਾ। ਮੂਰਖ ਸਿਆਣਾ ਏਕ ਹੈ, ਏਕ ਜੋਤ ਦੋ ਇਨਾਮ ਹੈ, ਤੇ ਉਹ ਵੀ ਬੰਦਾ ਮੂਰਖ ਵੀ ਤੇ ਦੂਜਾ ਹੀ ਬੰਦਾ ਹੈ। ਪਰ ਇਹ ਨਹੀਂ ਵੀ ਮੂਰਖ ਦੇ ਵਿੱਚ ਉਹਦੀ ਚੇਤਨ ਸੱਤਾ ਨਹੀਂ ਹੈ, ਹੈ ਉਹਦੇ ਵਿੱਚ ਵੀ ਮੌਜੂਦ ਹੈ। ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਏ ਨਾਉਂ ਹੈ, ਬੰਦਾ ਇੱਕ ਹੈ, ਸਿਆਣਾ ਤੇ ਮੂਰਖ ਹੈ, ਪਰ ਜੋਤ ਪਰਮਾਤਮਾ ਦੀ ਦੋਨਾਂ ਵਿੱਚ ਮੌਜੂਦ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਜਿਸਕੈ ਚਾਨਣ, ਸਭ ਮੈਂ ਚਾਨਣ ਹੋਏ। ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਏ ਨਾਉ। ਪਰ ਮਹਾਰਾਜ ਕਹਿੰਦੇ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀਂ ਨਾਉ, ਜਿਹੜਾ ਨਾਮ ਨਹੀਂ ਮੰਨਦਾ, ਗੁਰੂ ਦੇ ਸ਼ਬਦ ਨੂੰ ਨਹੀਂ ਮੰਨਦਾ, ਸਾਹਿਬ ਜੀ ਕਹਿੰਦੇ ਉਹ ਮੂਰਖਾਂ ਦਾ ਵੱਡਾ ਮੂਰਖ ਹੋਇਆ ਕਰਦਾ ਹੈ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਪਸਾਰਾ ਜਿਹੜਾ ਖਿਲਾਰਾ ਜਿਹੜਾ ਹੈ ਉਹ ਪਰਮਾਤਮਾ ਨੇ ਖੇਡਿਆ ਹੋਇਆ ਹੈ। ਜਦੋਂ ਉਹਦੀ ਮੌਜ ਆ ਜਾਂਦੀ ਹੈ ਫਿਰ ਬਣ ਜਾਂਦਾ ਹੈ ਅਰਬਦ ਨਰਬਦ ਧੁੰਦੂਕਾਰਾ, ਫਿਰ ਕੱਲੇ ਦਾ ਕੱਲਾ ਚੌਂਕੜਾ ਮਾਰ ਕੇ ਬੈਠਾ ਰਹਿੰਦਾ ਹੈ। ਕਲਾ ਉਪਾਏ ਧਰੀ ਜਣ ਧਰਨਾ ਗਗਨ ਰਹਾਇਆ ਹੁਕਮੇ ਚਰਨਾ, ਮੇਰੇ ਵਾਹਿਗੁਰੂ ਜੀ ਦੀ ਵਡਿਆਈ ਹੈ, ਉਪਮਾ ਦਾ ਕਦੇ ਵੀ ਅੰਤ ਨਹੀਂ ਆ ਸਕਦਾ। ਤਾਂ ਅੱਜ ਗਰੀਬ ਨਿਵਾਜ ਗੁਰੂ ਨਾਨਕ ਮਹਾਰਾਜ ਜੀ ਸੱਸੇ ਅੱਖਰ ਦੁਆਰੇ ਬਖਸ਼ਿਸ਼ ਕਰਦੇ ਨੇ, ਸੱਸੈ ਸੋਏ ਸ੍ਰਿਸ਼ਟ ਜਨ ਸਾਜੀ। ਜਿਸ ਮੇਰੇ ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ, ਇਹੀ ਬਚਨ ਤਾਂ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਦਾਤਾਰ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਤੁਸੀਂ ਬਹੁਤ ਵਾਰ

ਸਾਜਿਆ ਹੈ ਸਵਾਰਿਆ ਤੇ ਫਿਰ ਸ਼ਿੰਗਾਰਿਆ ਵੀ ਹੈ। ਤਿੰਨ ਗੱਲਾਂ ਨੇ, ਸਾਜਿਆ ਵੀ ਹੈ, ਸਵਾਰਿਆ ਵੀ ਹੈ ਤੇ ਫਿਰ ਸ਼ਿੰਗਾਰ ਵੀ ਇਹਦਾ ਮੇਰੇ ਵਾਹਿਗੁਰੂ ਜੀ ਨੇ ਕੀਤਾ। ਉਹਦੇ ਗੁਣਾਂ ਨੂੰ ਚੇਤੇ ਕਰਿਆ ਕਰ, ਰਮਈਆ ਰਮਿਆ ਹੋਇਆ, ਸੁੰਦਰ ਸਰੂਪ ਵਾਲਾ ਹੈ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੂ ਸਾਜ ਸਵਾਰ ਸੀ ਗਾਰਿਆ, ਗਰਭ ਅਗਨ ਮੈਂ ਜਣੈ ਉਭਾਰਿਆ, ਬਾਰ ਬਵਸਥਾ ਤੁਝੈ ਪਿਆਰ ਹੈ ਦੂਧ, ਭਰ ਜੋਬਣ ਭੋਜਨ ਸੁਖ ਸੂਦ। ਇਹ ਸਾਰੀ ਵਡਿਆਈ ਮੇਰੇ ਸੱਚੇ ਪਾਤਸ਼ਾਹ ਜੀ ਦੀ ਹੈ। ਜੇ ਮਨੁੱਖ ਉੱਤੇ ਹੈ ਤੇ ਬਾਕੀ ਜੋਨਾਂ ਤੇ ਵੀ ਹੈ, ਸਾਰਿਆਂ ਨੂੰ ਸਾਜ ਕੇ ਤੇ ਚੇਤਨ ਸੱਤਾ ਐਸਾ ਮੇਰੇ ਵਾਹਿਗੁਰੂ ਜੀ ਨੇ ਭਰ ਦਿੱਤੀ ਹੈ। ਮੈਂ ਇੱਕ ਦਿਨ ਤੁਹਾਡੇ ਨਾਲ ਬਚਨ ਕੀਤਾ ਸੀ, ਜਿੰਨੀਆਂ ਜੋਨਾਂ ਸਾਜੀਆਂ ਨੇ ਸ੍ਰਿਸ਼ਟੀ ਤੇ, ਮੇਰੇ ਵਾਹਿਗੁਰੂ ਜੀ ਨੇ ਉਸ ਜੂਣ ਦੇ ਨਾਲ ਉਸੇ ਦਾ ਮੋਹ ਇੰਨਾ ਜ਼ਿਆਦਾ ਲਾ ਦਿੱਤਾ ਹੈ, ਉਹਨੂੰ ਉਹੀ ਜੂਣ ਪਿਆਰੀ ਲੱਗਦੀ ਹੈ। ਸਰਪ ਨੂੰ ਸੱਪ ਦੀ ਜੂਣ ਹੀ ਪਿਆਰੀ ਲੱਗਦੀ ਹੈ। ਇਹ ਤਾਂ ਸਾਨੂੰ ਪਤਾ ਵੀ ਮਨੁੱਖ ਸਾਰਿਆਂ ਤੋਂ 84 ਲੱਖ ਜੂਣ ਪਾਈ ਮਾਨਸ ਕੌ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ, ਜਿਹੜਾ ਇਸ ਪੌੜੀ ਤੋਂ ਭਾਵ ਮਨੁੱਖਾ ਜਨਮ ਤੋਂ ਜਿਹਦਾ ਮਨ ਰੂਪੀ ਪੈਰ ਖਿਸਕ ਗਿਆ, ਉਹ ਤੇ ਫਿਰ ਆਵੇਗਾ ਤੇ ਜਾਵੇਗਾ, ਜਾਵੇਗਾ ਤੇ ਆਵੇਗਾ, ਫਿਰ ਤੇ ਸਿਲਸਿਲਾ ਜਿਹੜਾ ਹੈ ਉਹ ਮੁੱਕਦਾ ਨਹੀਂ ਹੈ। ਮਨੁੱਖ ਨੂੰ ਕੇਵਲ ਗਿਆਨ ਹੈ, ਬਾਕੀ ਜਿੰਨੀਆਂ ਜੂਨਾਂ ਮੇਰੇ ਵਾਹਿਗੁਰੂ ਨੇ ਪੈਦਾ ਕੀਤੀਆਂ ਨੇ, ਤੇ ਇੱਕ ਪਤੰਗਾ ਹੈ, ਕੋਈ ਕੀੜਾ ਮਕੌੜਾ ਹੈ, ਤੁਸੀਂ ਉਹਨੂੰ ਮਾਰਨ ਦਾ ਯਤਨ ਕਰੋ, ਜਾਨ ਬਚਾਉਂਦਾ, ਮਨੁੱਖ ਵੀ ਬਚਾਉਂਦਾ। ਸਾਹਿਬ ਜੀ ਕਹਿੰਦੇ ਮੋਹ ਹੀ ਮੇਰੇ ਵਾਹਿਗੁਰੂ ਜੀ ਨੇ ਐਸਾ ਉਹਨਾਂ ਦੇ ਵਿੱਚ ਭਰ ਦਿੱਤਾ ਹੈ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਅੱਜ ਕਿਰਪਾ ਕਰਦੇ, ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ, ਤੇ ਸਾਰਿਆਂ ਦਾ ਸਾਹਿਬ ਜਿਹੜਾ ਹੈ ਕੇਵਲ ਇੱਕ ਹੀ ਮੇਰਾ ਵਾਹਿਗੁਰੂ ਹੈ। ਸਾਹਿਬ ਦੋ ਨਹੀਂ ਹੈ, ਦੂਸਰ ਹੋਏ ਤਾਂ ਸੋਝੀ ਪਾਏ। ਇਸ ਕਰਕੇ ਗਰੀਬ ਬਨਵਾਸ ਜੀ ਕਹਿੰਦੇ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ, ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੋ, ਉਸ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ ਹੈ। ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਏ। ਸਾਹਿਬ ਜੀ ਕਹਿੰਦੇ ਉਹਦੇ ਤੋਂ ਬਿਨਾਂ ਦੂਜਾ ਹੈ ਹੀ ਨਹੀਂ ਹੈ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹ ਚਾਲ ਕਰਤਾ ਸੋਈ। ਤਾਂ ਗਰੀਬ ਨਿਵਾਜ ਅੱਗੇ ਕਿਰਪਾ ਕਰਦੇ ਨੇ, ਸੇਵਤ ਰਹੇ ਚਿਤ ਜਨਕਾ ਲਾਗਾ, ਆਇਆ ਤਨਕਾ ਸਫਲ ਭਇਆ। ਗੁਰੂ ਸਵਾਰੀ ਸੰਗਤ ਜੀ, ਸੰਸਾਰ ਵਿੱਚ ਅਨੇਕਾਂ ਹੀ ਪ੍ਰਾਣੀ ਮੇਰੇ ਵਾਹਿਗੁਰੂ ਨੇ ਸਿਰਜੇ ਨੇ, ਪਰ ਸਾਰਿਆਂ ਦਾ ਆਇਆ ਸਫਲਾ ਨਹੀਂ ਹੋ ਰਿਹਾ। ਮਨੁੱਖ ਸਾਰੇ ਮੇਰੇ ਵਾਹਿਗੁਰੂ ਨੇ ਪੈਦਾ ਕੀਤੇ ਨੇ, ਪਰ ਗਰੀਬ ਬਨਵਾਸ ਸਾਹਿਬ ਜੀ ਕਹਿੰਦੇ ਸਫਲ ਜੀਵਨ ਕਿਹਦਾ ਹੈ? ਧਿਆਨ ਦਿਓ, ਅੱਖਰਾਂ ਵੱਲੇ ਧਿਆਨ ਦੇਈਏ। ਸੇਵਤ, ਇਕੱਲਾ ਇਕੱਲਾ ਮੈਂ ਅੱਖਰ ਪੜ੍ਹ ਲੱਗਾ ਤਾਂ ਸਮਝ ਛੇਤੀ ਆ ਜਾਵੇ। ਸੇਵਤ, ਜਿਨ੍ਹਾਂ ਨੇ ਸੇਵਿਆ ਹੈ ਜਾਂ ਸਿਮਰਿਆ ਹੈ ਜਾਂ ਗੁਰੂ ਦੀ ਸੇਵਾ ਟਹਿਲ ਕੀਤੀ ਹੈ, ਰਹੇ ਸਿਮਰਨ ਵਿੱਚ ਜੁੜ ਰਹੇ ਨੇ, ਸੇਵਾ ਵਿੱਚ ਲੱਗੇ ਰਹੇ ਨੇ। ਚਿੱਤ ਜਿਨ ਕਾ ਲਾਗਾ, ਜਿਨ੍ਹਾਂ ਦਾ ਚਿੱਤ ਲੱਗ ਗਿਆ ਹੈ ਸੇਵਾ ਕਰਦਿਆਂ ਕਰਦਿਆਂ। ਇੱਕ ਗੱਲ ਹੋਰ ਰੱਖਿਓ ਸੁਰਤ ਵਿੱਚ, ਤੁਸੀਂ ਅੱਜ ਸਿਮਰਨ ਆਰੰਭ ਕਰੋਗੇ ਨਾ ਤਾਂ ਹੋ ਸਕਦਾ ਗੁਰੂ ਦੀ ਵਡਿਆਈ ਹੋ ਜਾਵੇ ਤੇ ਮੌਜ ਹੁੰਦੀ ਹੈ ਵੀ ਚਿੱਤ ਲੱਗ ਜਾਵੇ, ਨਹੀਂ ਤਾਂ ਚਿੱਤ ਲੱਗਦਾ ਨਹੀਂ। ਇਹਦੇ ਵਿੱਚ ਸ਼ੱਕ ਕੋਈ ਨਹੀਂ ਹੈ ਵੀ ਚਿੱਤ ਲੱਗ ਜਾਵੇ, ਚਿੱਤ ਲੱਗਦਾ ਕੋਈ ਨਹੀਂ ਹੈ। ਪਰ ਸਿਮਰਨ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਇੱਕ ਦਿਨ ਉੱਥੇ ਪਹੁੰਚ ਜਾਣਾ ਹੈ, ਏਕ ਚਿੱਤ ਇੱਕ ਛਿਨ ਜਿਨ। ਹੁਣ ਛਿਨ ਜਿਹੜੀ ਹੈ ਨਾ, ਉਹ ਛਿਨ ਲੈਣ ਵਾਸਤੇ ਸਾਨੂੰ ਰੋਜ਼ਾਨਾ ਸਿਮਰਨ ਦੀ ਲੋੜ ਹੈ ਵੀ ਉਹ ਸਿਮਰਨ ਕਰਦਿਆਂ ਕਰਦਿਆਂ ਕਿਧਰੇ ਉਹ ਛਿਨ ਆ ਜਾਵੇ ਜਦੋਂ ਸਾਡਾ ਚਿੱਤ ਲੱਗ ਗਿਆ ਤੇ ਜੀਵਨ ਦਾ ਬੇੜਾ ਪਾਰ ਹੋ ਗਿਆ। ਇਹ ਮਤਲਬ ਨੀ ਵੀ ਚਿੱਤ ਹੁਣੇ ਲੱਗ ਜਾਵੇ, ਉਸ ਜਗ੍ਹਾ ਤੇ ਜਾਣ ਵਾਸਤੇ ਸਾਨੂੰ ਸਦਾ ਸਿਮਰਨ ਦੀ ਲੋੜ ਹੈ। ਇਹ ਹੀ ਚਿੱਤ ਤੇ ਗਣਕਾ ਦਾ ਲੱਗ ਗਿਆ ਸੀ, ਉਹਦਾ ਚਿੱਤ ਥੋੜੀ ਲੱਗਾ ਸੀ ਪਹਿਲਾਂ। ਤੁਸਾਂ ਨੇ ਬਹੁਤ ਵਾਰ ਬੋਲ ਸੁਣੇ ਨੇ, ਜਦੋਂ ਗਣਕਾ ਦੇ ਦੁਆਰੇ ਰੱਬ ਦਾ ਪਿਆਰਾ ਸਾਧੂ ਜਾਂਦਾ ਹੈ, ਬਾਰਿਸ਼ ਪੈ ਰਹੀ ਹੈ, ਉਹਦਾ ਜਾ ਕੇ ਦਰਵਾਜ਼ਾ ਖੜਕਾਉਂਦਾ ਹੈ, ਮੌਲੇ ਧਾਰ ਮੀਂਹ ਪੈ ਰਿਹਾ ਹੈ, ਉਹ ਵੇਖਦੀ ਹੈ ਥੱਲੇ ਕੋਈ ਖਲੋਤਾ ਹੈ, ਥੱਲੇ ਵਾਪਸ ਜਦੋਂ ਉਤਰਦੀ ਹੈ ਦਰਵਾਜ਼ਾ ਖੋਲਦੀ ਹੈ ਤਾਂ ਇੱਕ ਰੱਬ ਦਾ ਪਿਆਰਾ ਬਖਸ਼ਿਆ ਹੋਇਆ ਦਰਵਾਜ਼ੇ ਦੇ ਮੂਹਰੇ ਖੜਾ ਹੈ। ਉਹਦੇ ਮੁਖੜੇ ਤੋਂ ਇੱਕੋ ਹੀ ਬੋਲ ਨਿਕਲਦਾ ਹੈ, ਬੇਟਾ ਧੀਏ ਧੀਏ ਮੈਂ ਤੇਰੇ ਘਰ ਰਾਤ ਕੱਟਣੀ ਚਾਹੁੰਦਾ ਹੈ। ਆਖੋ ਸਤਨਾਮ ਸ਼੍ਰੀ। ਜਦੋਂ ਧੀ ਸ਼ਬਦ ਆਖਿਆ ਨਾ, ਧੀ ਧੀ
ਉਸ ਗਣਕਾ ਦੇ ਅੱਖਾਂ ਚੋਂ ਇੰਨਾ ਜਲ ਵਹਿ ਤੁਰਿਆ ਮਾਨੋ ਉਸ ਧੀ ਸ਼ਬਦ ਨੇ ਗਣਕਾ ਦੇ ਕੀਤੇ ਹੋਏ ਪਾਪ ਜਿਹੜੇ ਸੀ ਉਹ ਸਾਰੇ ਦੇ ਸਾਰੇ ਕੱਟ ਦਿੱਤੇ। ਇੰਨਾ ਉਹਦੇ ਅੰਦਰੋਂ ਰਾਗ ਚੱਲਿਆ। ਉਸੇ ਵੇਲੇ ਕਹਿਣ ਲੱਗੀ, ਬਾਬਾ ਅੱਜ ਤੱਕ ਮੇਰੇ ਕੋਲ ਰੂਪ ਦੇ ਸ਼ਿੰਗਾਰ ਵੇਖਣ ਵਾਲੇ ਆਏ ਨੇ, ਪਤੰਗਾ ਰੂਪ ਤੇ ਆਉਂਦਾ ਹੈ, ਪਤੰਗਿਆਂ ਦੀ ਤਰ੍ਹਾਂ ਮੇਰੇ ਰੂਪ ਵੱਲੇ ਵੇਖਣ ਆਏ ਨੇ, ਕਿਸੇ ਨੇ ਮੈਨੂੰ ਕੁਝ ਲਫ਼ਜ਼ ਆਖਿਆ, ਕਿਸੇ ਨੇ ਕੁਝ ਆਖਿਆ ਹੈ, ਭੈੜੇ ਤੋਂ ਭੈੜੇ ਮੈਨੂੰ ਬੋਲ ਬਾਬਾ ਬੋਲੇ ਹੀ, ਅੱਜ ਪਹਿਲਾਂ ਤੂੰ ਮੇਰੇ ਦਰ ਤੇ ਆਇਆ, ਜਿਹਦੇ ਮੁਖੜੇ ਚੋਂ ਮੈਂ ਸੁਣਿਆ ਧੀਏ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ ਹੈ। ਐਸੀ ਠੰਡ ਪੈ ਗਈ, ਲੈ ਗਈ ਅੰਦਰ, ਰੱਬ ਦਾ ਪਿਆਰਾ ਵੀ ਦਿਆਲੂ ਹੋ ਗਿਆ, ਚਿੱਤ ਜਨਕਾ ਲਾਗਾ ਆਇਆ, ਤਨਕਾ ਸਫਲ ਭਇਆ। ਹੁਣ ਪਾਪ ਉਹਨੇ ਥੋੜੇ ਨਹੀਂ ਕਮਾਏ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ, ਹਾਰ ਪਰੋਤਾ, ਹਾਰ ਹੀ ਪਰੋਇਆ ਹੋਇਆ ਹੈ, ਹਾਰ ਹੀ ਪਰੋਇਆ ਹੋਇਆ ਹੈ। ਤੇ ਉਹਨੂੰ ਇੱਕ ਬਿਉਂਤ ਜੀ ਦੇ ਦਿੱਤੀ, ਆਮ ਭਾਈ ਸਾਹਿਬ ਜੀ ਨੇ ਲਿਖਿਆ, ਹੱਥੋਂ ਉਸ ਨੂੰ ਦੇਤਣ ਤੋਤਾ, ਕਹਿਣ ਲੱਗੇ ਇਹਨੂੰ ਜਪਾਇਆ ਕਰ ਰਾਮ ਨਾਮ, ਐਸੀ ਕਿਰਪਾ ਵਰਤੀ ਧੀ ਸ਼ਬਦ ਵਿੱਚੋਂ ਹੀ। ਉਹਨੂੰ ਪਿੰਜਰੇ ਵਿੱਚ ਗੁਰਮੁਖੋਂ ਕੈਦ ਕਰ ਦਿੱਤਾ ਹੈ ਤੇ ਘੰਟਿਆਂ ਬੱਧੀ ਅੰਮ੍ਰਿਤ ਵੇਲੇ ਜਾਂ ਜਦੋਂ ਵੀ ਉਹਦਾ ਸਮਾਂ ਬਣਦਾ ਹੈ, ਬਸ ਉਹਨੂੰ ਜਪਾਉਂਦੀ ਹੈ ਰਾਮ ਨਾਮ, ਰਾਮ ਨਾਮ, ਰਾਮ ਨਾਮ ਦੇ ਵਣਜ ਕਰ ਖੇਲ ਗਿਆ ਦੇ ਵਣਜ ਸੋਤਾ, ਲਿਵ ਲਾਗੀ ਤਿਸ ਤੋਤੇ ਹੋ, ਨਿਤ ਪੜ੍ਹਾਏ ਕਰਿਆ ਸੋਤਾ, ਪਤਤ ਉਧਾਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ। ਕਲੇਵਰ ਸਰੀਰ ਦੇ ਪਾਪ, ਨਾਮ ਧੋ ਦਿੰਦਾ ਚਿੱਤ ਲੱਗ ਗਿਆ। ਕਹਿੰਦੇ ਇੱਕ ਦਿਨ ਕੀ ਹੋਇਆ, ਅਚਾਨਕ ਹਨੇਰੀ ਰਾਤ ਹੈ ਤੇ ਜਿਸ ਪਿੰਜਰੇ ਵਿੱਚ ਤੋਤਾ ਸੀ ਨਾ ਜੀ, ਉਹਦੇ ਸਰਪ ਚਲ ਗਿਆ, ਸੱਪ, ਸੱਪ ਨੇ ਜਾ ਕੇ ਤੋਤੇ ਨੂੰ ਡੰਗ ਮਾਰ ਦਿੱਤਾ, ਤੋਤਾ ਵਿਚਾਰਾ ਮਰ ਗਿਆ। ਹਨੇਰੀ ਰਾਤ ਸੀ, ਇਹ ਉੱਠੀ ਹੈ, ਉੱਠ ਕੇ ਸਾਹਮਣੇ ਆਪਣੇ ਨੇਮ ਦੇ ਮੁਤਾਬਕ ਅੱਖਾਂ ਬੰਦ ਕਰਕੇ ਤੇ ਰਾਮ ਨਾਮ ਜਪਣਾ ਸ਼ੁਰੂ ਕਰ ਦਿੱਤਾ। ਮਗਰ ਮਗਰ ਬੋਲਦਾ ਸੀ, ਉਹ ਆਵਾਜ਼ ਨਾ ਆਈ, ਚਿੱਤ ਜੁੜਿਆ ਹੋਇਆ ਸੀ। ਦੂਜੀ ਵਾਰ ਹਿਲਾਇਆ, ਬੋਲਦਾ ਨਹੀਂ ਹੈ, ਤੀਜੀ ਵਾਰ ਹਿਲਾਇਆ, ਚੌਥੀ ਵਾਰ ਪਿੰਜਰਾ ਖੋਲ੍ਹ ਕੇ ਜਦੋਂ ਪਿੰਜਰੇ ਦੇ ਵਿੱਚ ਹੱਥ ਪਾਇਆ ਤੇ ਸਰਪ ਉਹਦੇ ਵਿੱਚ ਹੀ ਗੁੱਸੀ ਮਾਰ ਕੇ ਬੈਠਾ ਹੋਇਆ ਸੀ, ਚਿੱਤ ਉਹਦਾ ਲੱਗਾ ਹੋਇਆ ਸੀ, ਉਹਦੇ ਉਂਗਲ ਤੇ ਡੰਗ ਵੱਜਾ, ਜ਼ਹਿਰ ਚੜਿਆ, ਨਾਲ ਦੀ ਨਾਲ ਮੌਤ ਹੋ ਗਈ। ਤਾਂ ਭਾਈ ਸਾਹਿਬ ਜੀ ਕਹਿੰਦੇ ਨੇ, ਗਈ ਬੈਕੁੰਠ ਬੇਬਾਣ ਚੜ ਨਰਕੈ ਵਿੱਚ ਨਾ ਖਾਦਸ ਗੋਤਾ। ਕਹਿੰਦੇ ਉਸੇ ਵੇਲੇ ਰੱਬ ਦੇ ਘਰ ਦੀ ਪ੍ਰਾਪਤੀ ਹੋ ਗਈ ਜਦ ਉਹਦਾ ਚਿੱਤ ਲੱਗ ਗਿਆ। ਚਿੱਤ ਲੱਗਣ ਦੀ ਬਾਤ ਹੈ, ਹੁਣ ਦੇਖੋ ਪਾਪ ਹੋ ਗਏ ਨੇ। ਤਾਂ ਮਹਾਰਾਜ ਕਹਿੰਦੇ ਪਾਪਾਂ ਨੂੰ ਕੱਟਣ ਵਾਸਤੇ ਗੁਰੂ ਦਾ ਸ਼ਬਦ ਮੌਜੂਦ ਹੈ। ਸੰਸਾਰ ਵਿੱਚ ਅਨੇਕਾਂ ਪ੍ਰਾਣੀ ਨੇ, ਤੁਸੀਂ ਵੇਖਦੇ ਹੋ, ਤੁਹਾਡੀ ਨਿਗਾਹ ਵਿੱਚ ਕਈ ਐਸੇ ਬੰਦੇ ਵੀ ਹੋਣਗੇ ਜਿਨ੍ਹਾਂ ਬਚਪਨ ਤੋਂ ਲੈ ਕੇ ਗੁਰਦੁਆਰੇ ਦੇ ਕਦੇ ਦਰਸ਼ਨ ਹੀ ਨਹੀਂ ਕੀਤੇ, ਇਹਨੂੰ ਇੱਦਾਂ ਦੇ ਵੀ ਮਿਲ ਜਾਣਗੇ। ਕਈ ਵਾਰ ਤੁਹਾਨੂੰ ਇੱਦਾਂ ਦੇ ਵੀ ਰੱਬ ਦੇ ਪਿਆਰੇ ਮਿਲਦੇ ਨੇ ਜਿਹਨੂੰ ਕਹਿੰਦੇ ਭਿੰਨੀ ਰਹਿਣੜੀਏ ਚਮਕਣ ਤਾਰੇ ਜਾਗੇ ਸੰਤ ਜਣਾ ਮੇਰੇ ਰਾਮ, ਜਿਹਨਾਂ ਦਾ ਚਿੱਤ ਲੱਗਾ ਹੀ ਰਹਿੰਦਾ ਹੈ, ਤੁਹਾਨੂੰ ਤੁਹਾਡੇ ਸਾਹਮਣੇ ਕੋਲ ਹੈ, ਤੇ ਜਿਹੜੇ ਜਨਮ ਸਵਾਰ ਕੇ ਜਾਂਦੇ ਨੇ ਤਾਂ ਉਹਨਾਂ ਵਾਸਤੇ

ਜਿਹੜੇ ਜਨਮ ਸਵਾਰ ਕੇ ਜਾਂਦੇ ਨੇ ਤਾਂ ਮਹਾਰਾਜ ਕਹਿੰਦੇ ਨੇ ਆਇਆ ਉਹਨਾਂ ਦਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਜਾਂਦਾ ਚਿੱਤ ਜਿੰਨ ਕਾ ਲੱਗਾ। ਭਾਈ ਚਿੱਤ ਜਿੰਨਾ ਦਾ ਲੱਗ ਗਿਆ, ਮੇਰੇ ਮੁੱਕ ਦੀ ਗੱਲ ਮੈਂ ਕਿੱਥੇ ਲਿਆਂਦੀ ਹੈ, ਚਿੱਤ ਨਾਮ ਹੀ ਲੱਗੇ ਸਿਮਰਨ ਜਾਰੀ ਰੱਖਣਾ ਹੈ, ਬਾਣੀ ਜਾਰੀ ਰੱਖਣੀ ਹੈ, ਤੁਹਾਡਾ ਚਿੱਤ ਮੇਰਾ ਨਹੀਂ ਲੱਗ ਰਿਹਾ, ਮੈਨੂੰ ਪਤਾ ਹੀ ਨਹੀਂ ਲੱਗਣਾ, ਇਸ ਗੱਲ ਦਾ ਪਤਾ ਹੈ। ਪਰ ਗੁਰੂ ਤੋਂ ਰਹਿਮਤ ਮੰਗਦੇ ਰਹਿਣਾ ਹੈ, ਮੰਗਦੇ ਰਹਿਣਾ ਹੈ, ਬਾਣੀ ਪੜ੍ਹਦਿਆਂ ਪੜ੍ਹਦਿਆਂ ਕਿਧਰੇ ਉਹ ਛਿਣ ਆ ਗਿਆ, ਆਨੰਦ ਦੀ ਬਾਤ ਬਣ ਜਾਣੀ ਹੈ, ਜੀਵਨ ਸਫਲ ਹੋ ਜਾਣਾ। ਇਹ ਸਤਿਗੁਰੂ ਜੀ ਦੀਆਂ ਰਹਿਮਤਾਂ ਹੁੰਦੀਆਂ ਨੇ। ਸਾਹਿਬ ਅੱਗੇ ਕਹਿੰਦੇ ਨੇ ਮਨ ਕਾਹੇ ਭੂਲੇ ਮੋੜ ਮਣਾ, ਉਹ ਮੇਰਿਆ ਮਣਾ ਮੂਰਖ ਆ ਤੂੰ ਕਿਉਂ ਭੁੱਲ ਗਿਆ, ਤੂੰ ਮੂਰਖ ਨਾ ਬਣ, ਤੂੰ ਰੱਬ ਨੂੰ ਯਾਦ ਕਰ। ਕਈ ਵਾਰ ਮਨ ਦੇ ਅੰਦਰ ਐਸੇ ਫੁਰਨੇ ਆਉਂਦੇ ਨੇ, ਇੱਕ ਵਾਰ ਆਖੋਗੇ ਸਾਰੇ ਜੀ ਸਤਨਾਮ ਸ਼੍ਰੀ, ਫਿਰ ਆਖਦੇ ਹੋ ਸਤਨਾਮ ਸ਼੍ਰੀ ਸ਼ਬਦ ਵੱਲੇ, ਮਨ ਕਾਹੇ ਭੂਲਾ ਮੂੜ ਮਣਾ। ਕਈ ਵਾਰ ਯਤਨ ਕਰੀਦਾ ਹੈ, ਵਾਰ ਮਨ ਨੂੰ ਸਮਝਾਈਦਾ ਹੈ, ਪਰ ਮਨ ਫਿਰ ਦੁਬਾਰਾ ਭੁੱਲ ਜਾਂਦਾ ਹੈ। ਇਹ ਗੁਰੂ ਅੱਗੇ ਫਰਿਆਦ ਕਰਨੀ ਹੈ, ਮਨ ਦੀਆਂ ਅਵਸਥਾ ਜਿਹੜੀਆਂ ਨੇ ਉਹ ਬਦਲਦੀਆਂ ਰਹਿੰਦੀਆਂ ਨੇ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਕਵਿਤ ਬੜਾ ਪਿਆਰਾ ਲਿਖਿਆ, ਕਹਿੰਦੇ ਜੈਸੇ ਤੋ ਮਾਂ ਯਾਰ ਕਹਿ ਕਰੋ ਨਾ ਆਹਾਰ ਮਾਸ, ਮੂਸਾ ਦੇ ਕਪਾਸ਼ੇ ਦੌੜੇ ਧੀਰ ਨਾ ਧਰਤ ਹੈ, ਜੈਸੇ ਕੌਆ ਰੀਸ ਕਹਿ ਮਰਾਲ ਸਭਾ ਜਾਏ ਬੈਠੇ, ਛਾੜ ਮੁਕ ਤਾਹਲ ਦੁਰਗੰਧ ਸਿਮਰਤ ਹੈ, ਜੈਸੇ ਮੋਣ ਗਏ ਸਿਆਰ ਕਰਤ ਅਨੇਕ ਜਤਨ, ਸੁਣਤ ਸਿਆਰ ਭਾਖਿਓ ਰਹਿਤ ਨਾ ਪਰਤ ਹੈ, ਤੈਸੇ ਪਾਰ ਤਨ ਪਰ ਤਨ ਤਰਦੋਖ ਮਨ, ਕਹਿਤ ਕਹਿ ਛਾਡਿਓ ਚਾਹੇ ਟੇਵ ਨਾ ਟਰਤ ਹੈ। ਇੱਕ ਬਿੱਤ ਹੈ ਜੀ, ਮਨ ਦੀ ਹਾਲਤ ਐਸਾ ਹੁੰਦੀ ਹੈ, ਬੰਦਾ ਕਹਿੰਦਾ ਜੀ ਆ

ਬੜੇ ਪਿਆਰੇ ਨੇ। ਜੈਸੇ ਤੋ ਮਾਂ ਯਾਰ ਕਹੇ ਕਰੋ ਨਾ ਆਹਾਰ ਮਾਸ, ਮੂਸਾ ਦੇ ਇੱਕ ਪਾਛੇ ਦੌੜੇ ਧੀਰ ਨਾ ਧਰਤ ਹੈ। ਦੂਜਾ ਬੋਲ, ਜੈਸੇ ਕਊਆ ਕਾਂ ਜੈਸੇ ਕਊਆ ਰੀਸ ਕਹਿ ਮਰਾਲ ਸਭਾ ਜਾਏ ਬੈਠੇ। ਜਿਵੇਂ ਕਊਆ ਕਾਂ ਜੀ ਰੀਸਾਂ ਦੀ ਹੰਸਾਂ ਦੀ ਰੀਸ ਨਾਲ ਮਾਨ ਸਰੋਵਰ ਤੇ ਜਾ ਕੇ ਬੈਠ ਜਾਵੇ। ਛਾੜ ਮੁੱਕ ਤਾਹਲ ਉੱਥੇ ਮੋਤੀ ਛੱਡ ਕੇ ਸਿਮਰਤ ਦੁਰਗੰਧ ਹੈ, ਤੇ ਉੱਥੇ ਮਾਨ ਸਰੋਵਰ ਤੇ ਜਾ ਕੇ ਵੀ ਦੁਰਗੰਧੀ ਚਿੱਤ ਵੀ ਜਾਂਦਾ। ਮਨ ਦੀ ਹਾਲਤ ਹੈ ਕਾਂ ਵਰਗੀ, ਮਨ ਦੀ ਹਾਲਤ ਹੈ ਬਿੱਲੇ ਵਰਗੀ। ਫਿਰ ਸੁਣੋ ਬੋਲ, ਜੈਸੇ ਕਊਆ ਰੀਸ ਕਹਿ ਮਰਾਲ ਸਭਾ ਜਾਏ ਬੈਠੇ, ਛਾੜ ਮੁੱਕ ਤਾਹਲ ਸਿਮਰਤ ਦੁਰਗੰਧ ਹੈ। ਤੀਜਾ ਬੋਲ, ਜੈਸੇ ਸਿਆਰ ਮੋਣ ਗਹਿ ਜੈਸੇ ਮੋਣ ਗਹਿ ਸਿਆਰ ਕਰਤ ਅਨੇਕ ਜਤਨ। ਸਿਆਰ ਨਾਮ ਹੈ ਜੀ ਗਿੱਦੜ ਦਾ। ਕਈ ਵਾਰ ਆਪਾਂ ਪੰਜਾਬ ਚ ਦੇਖਿਆ ਬਾਹਰ ਪਿੰਡਾਂ ਥਾਵਾਂ ਤੇ ਰਹਿੰਦੇ ਆ ਡੇਰਿਆਂ ਤੇ, ਜੰਗਲਾਂ ਵਿੱਚ ਇੱਕ ਗਿੱਦੜ ਬੋਲਦਾ ਤੇ ਬਾਕੀ ਸਾਰੇ ਦੇ ਸਾਰੇ ਉਹ ਬੋਲਦੇ ਨੇ ਬਾਂਗਾਂ ਦੇ ਅੰਦਰ, ਬਹੁਤ ਉੱਚੀ ਉੱਚੀ ਬੋਲਦੇ ਨੇ, ਉਹਨਾਂ ਦੀ ਆਵਾਜ਼ ਵੱਖਰੀ ਹੁੰਦੀ। ਜਿਵੇਂ ਗਿੱਦੜ ਕਵੇ ਮੈਂ ਜੀ ਬੋਲਣਾ ਹੀ ਨਹੀਂ, ਮੈਂ ਮਿਆਂਕਣਾ ਨਹੀਂ ਹੈ, ਮੈਂ ਆਵਾਜ਼ ਨਹੀਂ ਦੇਣੀ, ਅਨੇਕਾਂ ਯਤਨ ਕਰ ਲਵੇ, ਪਰ ਜਦੋਂ ਕਿਧਰੇ ਦੂਜੇ ਗਿੱਦੜ ਦੀ ਆਵਾਜ਼ ਆ ਜਾਵੇ ਤੇ ਉਹ ਤੋਂ ਰਿਹਾ ਹੀ ਨਹੀਂ ਜਾਂਦਾ, ਉਹ ਫਿਰ ਉਦਾਂ ਹੀ ਬੋਲਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਨ ਗਿੱਦੜ ਵਰਗਾ ਹੈ, ਮਨ ਕਾਲੇ ਕਾਂ ਵਰਗਾ ਹੈ, ਮਨ ਬਿੱਲੇ ਵਰਗਾ ਜੇ। ਤੇ ਚੌਥਾ ਬੋਲ, ਤੈਸੇ ਪਰ ਤਨ ਸੁਣਿਆ ਕਿਆ ਪਰਾਇਆ ਰੂਪ ਪਰਾਇਆ ਧਨ, ਨਹੀਂ ਵੇਖਣਾ ਨਹੀਂ ਚਰਾਉਣਾ, ਪਰ ਮਨ ਦੀ ਹਾਲਤ ਇਹੋ ਜਿਹੀ ਬਣ ਜਾਂਦੀ ਜੇ ਤੈਸੇ ਪਰ ਤਨ ਪਰ ਧਨ ਤਰਦੋਖ ਮਨ ਕਹਿਤ ਕਹਿ ਛੱਡਿਓ ਚਾਹੇ ਤੇਵ ਨਾ ਟਰਤ ਹੈ। ਕਹਿੰਦਾ ਮੈਂ ਛੱਡ ਦਿਆਂਗਾ, ਫਿਰ ਜਾ ਕੇ ਉਸੇ ਖਾਤੇ ਚ ਪੈ ਜਾਂਦਾ। ਪਰ ਹਮੇਸ਼ਾ ਗੁਰੂ ਕੋਲ ਆ ਕੇ ਫਰਿਆਦ ਕਰਨੀ ਚਾਹੀਦੀ ਹੈ, ਗਰੀਬ ਨਵਾਜ ਤੁਹਾਡਾ ਬਿਰਧ ਹੈ। ਤਾਂ ਇੱਥੇ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮਨ ਕਾਹੇ ਭੂਲਾ ਮੂਹ ਭੂਲੇ ਮੂੜ ਬਣਾ, ਮੂਰਖਾ ਤੂੰ ਭੁੱਲਣਾ। ਗੁਰਦੁਆਰੇ ਕਾਹਦੇ ਵਾਸਤੇ ਆਉਣਾ ਜੇ, ਬਾਣੀ ਕਾਹਦੇ ਵਾਸਤੇ ਪੜ੍ਹਨੀ ਜੇ, ਸਿਮਰਨ ਕਿਉਂ ਕਰਨਾ ਹੈ? ਇਹਦਾ ਕਾਰਨ ਹੈ ਵੀ ਮਨ ਬਾਰੰਬਾਰ ਭੁੱਲਦਾ ਹੈ। ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਚਿੱਤ ਵੈ ਬੁਰਿਆਈਆਂ ਗੁਰ ਸ਼ਬਦੀ ਹੈ ਉਹ ਮਨ। ਇੱਕ ਸ਼ਬਦ ਕਰਨ ਦਾ ਤਾਂ ਫਾਇਦਾ ਹੈ, ਰੋਜ਼ਾਨਾ ਸੰਗਤ ਵਿੱਚ ਆਉਣਾ ਹੈ ਵੀ ਰੋਜ਼ਾਨਾ ਸੰਗਤ ਵਿੱਚ ਸ਼ਬਦ ਮਿਲਦਾ ਰਹੇ। ਉਸ ਸ਼ਬਦ ਦੁਆਰੇ ਮਨ ਚ ਕਿਧਰੇ ਬੁਰਿਆਈ ਆਈ ਹੈ, ਖੋਟਾਪਨ ਆਇਆ ਹੈ, ਬੁਰਿਆਈਆਂ ਚਿਤਵਦਾ ਹੈ, ਤੇ ਗੁਰੂ ਸ਼ਬਦ ਦੁਆਰੇ ਫਿਰ ਮਨ ਨੂੰ ਸੇਧ ਮਿਲ ਜਾਵੇ, ਮਨ ਬਾਹਰ ਜਾਵੇਗਾ, ਕੁਝ ਨਾ ਕੁਝ ਐਸੇ ਵਿਕਾਰ ਸੋਚੇਗਾ। ਤਾਂ ਸਾਹਿਬ ਜੀ ਕਹਿੰਦੇ ਨਾਲ ਦੀ ਨਾਲ ਮਨ ਨੂੰ ਫਿਰ ਸੋਝੀ ਮਿਲਣੀ ਹੈ। ਜਬ ਲੇਖਾ ਦੇਵੈ ਬੀਰਾ, ਹੇ ਮੇਰਿਆ ਭਰਾਵਾ, ਜਦੋਂ ਲੇਖਾ ਦੇਣਾ ਪੈਣਾ ਹੈ ਨਾ, ਉਹ ਤੈਨੂੰ ਇਕੱਲੇ ਨੂੰ ਦੇਣਾ ਪੈਣਾ ਹੈ, ਉੱਥੇ ਹੋਰ ਤੇਰਾ ਕੋਈ ਸੰਗੀ ਸਾਥੀ ਨਹੀਂ ਹੈ। ਤਾਂ ਹੀ ਤਾਂ ਗਰੀਬ ਨਿਵਾਜ ਜੀ ਦੇ ਅੰਮ੍ਰਿਤ ਵਚਨ ਨਾਨਕ ਆਖੈ ਰੇ ਮਨਾ, ਫਿਰ ਮਨ ਤੇ ਬੋਲ ਆ ਗਏ ਨਾ, ਕਹਿ ਰਹੇ ਨੇ ਮੇਰੇ ਸੱਚੇ ਪਾਤਸ਼ਾਹ। ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਸਿੱਖ ਦਾ ਅਰਥ ਸਹੀ ਸਿੱਖਿਆ, ਗਲਤ ਨਹੀਂ ਹੈ, ਜੁਗੋ ਜੁਗ ਟਾਲੇ ਗੁਰੂ ਬਾਣੀ ਦੀ ਸਿੱਖਿਆ। ਨਾਨਕ ਆਖੈ ਰੇ ਮਨਾ ਸੁਣੀਐ ਸਿੱਖ

ਗੁਰੂਆਂ ਨੇ ਬਚਾ ਲੈ ਕਿਹਾ, ਕਹਿੰਦੇ ਦਿਨ ਥੋੜੇ ਰਹਿ ਗਏ ਨੇ, ਜਿੰਦੜੀਏ ਪੜ ਲੈ ਗੁਰਾਂ ਦੀ ਬਾਣੀ, ਰੱਬ ਲੇਖਾ ਲੇਵੇਗਾ, ਜਿੰਦੜੀਏ ਕੱਢ ਕੇ ਵਹੀ ਪੁਰਾਣੀ, ਤੂੰ ਕੱਲੀ ਜਾਣਾ ਨੀ, ਜਿੰਦੜੀਏ ਨਾਲ ਜਾਊ ਜੰਮਾਂ ਦੀ ਢਾਣੀ, ਜੰਮ ਏਦਾਂ ਪੀੜਨਗੇ ਜਿੰਦੜੀਏ ਜਿਉਂ ਕੋਲੂ ਵਿੱਚ ਕਹਾਣੀ ਲੇਖਾ ਰੱਬ। ਤਾਂ ਕਬੀਰ ਸਾਹਿਬ ਜੀ ਕਹਿੰਦੇ ਨੇ ਰਾਮ ਸਿਮਰ, ਆਖੋ ਸਤਨਾਮ ਸ਼੍ਰੀ

ਜੇ ਨਹੀਂ ਸਿਮਰਾਂਗੇ ਤੇ ਪਛਤਾਤਾਪ ਕਰਨਾ ਪੈ ਜਾਣਾ। ਗੱਲਾਂ ਤੇ ਦੋ ਹੀ ਨੇ, ਜੇ ਸਿਮਰ ਲਾਂਗੇ ਤੇ ਫਿਰ ਹੋ ਸਕਦਾ ਵੀ ਪਛਤਾਤਾਪ ਨਾ ਕਰਨਾ ਪਵੇ, ਸਵਾਸ ਸਫਲ ਹੋ ਜਾਊਗਾ, ਵਾਹਿਗੁਰੂ ਜੀ ਦੇ ਘਰ ਹਾਜ਼ਰੀ ਲੱਗ ਜਾਵੇਗੀ। ਰਾਮ ਸਿਮਰ ਪੁਛ ਤਾਹੀਂਗਾ ਮਨ, ਜੇ ਨਹੀਂ ਸਿਮਰੇਗਾ ਤਾਂ, ਜੇ ਸਿਮਰੇਗਾ ਫਿਰ ਨਹੀਂ, ਜੇ ਨਾ ਹੀ ਕਰੇਗਾ ਤੇ ਫਿਰ ਪਛਤਾਤਾਪ ਹੈ। ਆਮ ਬੰਦਾ ਕਹਿੰਦਾ ਜੀ ਆਹ ਕੰਮ ਨਾ ਕੀਤਾ ਤਾਂ ਫਿਰ ਪਛਤਾਤਾਪ ਰਹਿ ਜਾਣਾ।

ਸੰਤੋ ਸਾਧ ਸੰਗਤ ਚਰ ਤਰ ਜਾਏਗਾ। ਇੱਕ ਬੋਲ ਹੋਰ ਵੀ ਆਉਂਦਾ ਜੀ, ਅਮਲ ਸਰਾਨੋ ਲੇਖਾ ਦੇਣਾ। ਨੇਕਾਂ ਹੀ ਪ੍ਰਮਾਣ ਨੇ, ਆਏ ਕਠਿਨ ਬੜੇ ਔਖੇ ਨੇ, ਦੂਤ ਜੰਮ ਲੈਣਾ ਉਹਨਾਂ ਤੈਨੂੰ ਪੁੱਛਣਾ ਹੀ, ਕਿਆ ਤੈ ਖਟਿਆ ਕਹਾ ਗਵਾਇਆ, ਉਹਨਾਂ ਪੁੱਛਣਾ ਹੀ ਕਿਹੜਾ ਕਮਾਈ ਕੀਤੀ ਤੇ ਕੀ ਗਵਾਇਆ ਹੀ, ਕਿੰਨਾ ਕੁ ਕੁਝ ਖੱਟ ਕੇ ਚੱਲਿਆ। ਨਾਮ ਦੀ ਕਮਾਈ ਕਰਕੇ ਜਾਵੇਗਾ ਤਾਂ ਫਿਰ ਆਓ ਜੀ ਹੋਵੇਗੀ, ਕਿਆ ਤੈ ਖਟਿਆ ਕਹਾ ਗਵਾਇਆ। ਚਲੋ ਸੀਤਾਬ ਦੀ ਬਾਣ ਬੁਲਾਇਆ ਤੇ ਜਦ ਉਹਦੀ ਕਿਰਪਾ ਵਰਤ ਗਈ ਜਪਦਿਆਂ ਜਪਦਿਆਂ, ਤਾਂ ਮਹਾਰਾਜ ਕਹਿੰਦੇ ਧਰਮ ਰਾਏ ਦਰ ਕਾਗਜ ਫਾਰੇ ਜਣ ਨਾਨਕ ਲੇਖਾ, ਸਾਰੇ ਕਾਗਜ ਪਾੜ ਜਾਣੇ ਨੇ, ਉਹ ਫਾਟਣ ਵਾਲਾ ਮੇਰਾ ਵਾਹਿਗੁਰੂ ਹੈ। ਜਦੋਂ ਰਹਿਮ ਦੇ ਘਰ ਵਿੱਚ ਆਉਂਦਾ ਲੇਖਾ ਕੋਈ ਪੁੱਛਦਾ ਹੀ ਨਹੀਂ, ਜੇ ਕਿਸੇ ਦੀ ਚਿੱਠਾ ਕੋਲ ਹੋਵੇ ਨਾ ਸਭ ਰਸਤੇ ਮਿਲ ਜਾਂਦੇ ਨੇ, ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ। ਤਾਂ ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਲੇਖਾ ਦੇਣਾ ਔਖਾ ਹੋ ਜਾਣਾ, ਇਸ ਕਰਕੇ ਗਰੀਬ ਨਿਵਾਜ ਜੀਓ ਕਾਗਜ਼ ਲੇਖਾ ਜਾਓ ਕਰੋ। ਕਹਾਂ ਪਜਾਵੋ ਨਾਥ ਅਵਗਣ ਹਮਰੇ ਬਖਸ਼ੀਏ ਮਾਥੇ ਧਰੀਏ ਹੱਥ, ਸਾਹਿਬ ਜੀ ਕਿਰਪਾ ਕਰਦੇ ਨੇ ਤੋ ਪੜਿਆ ਤਾਂ ਤੇਰੀ ਪੜ੍ਹੀ ਹੋਈ ਵਿਦਿਆ ਦੇਖੀ ਜਾਵੇਗੀ, ਤੇਰੀ ਕਮਾਈ ਜਦੋਂ ਲੇਖਾ ਹੋਵੇਗਾ ਰਹਾਓ। ਈ ਬੜੀ ਆਦ ਪੁਰਖ ਹੈ ਦਾਤਾ ਆਪੇ ਸੱਚਾ ਸੋਈ, ਈੜੀ ਦੁਆਰਾ ਮੇਰੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਆਦ ਮੁੱਢ ਤੋਂ ਹੀ ਪੁਰਖ ਉਹ ਜਰੇ ਜਰੇ ਵਿੱਚ ਸਮਾਇਆ ਹੈ, ਆਦ ਤੋਂ ਹੀ ਏਕਾ ਪੁਰਖ ਸਬਾਈ ਨਾਰ, ਕੇਵਲ ਪੁਰਖ ਇੱਕੋ ਹੀ ਹੈ। ਫਿਰ ਸਾਹਿਬ ਜੀ ਕਹਿੰਦੇ ਆਦ ਤੋਂ ਹੀ ਦਾਤਾ, ਕੇਵਲ ਇੱਕੋ ਹੀ ਦਾਤਾ ਹੈ, ਹੋਰ ਦਾਤੇ ਨਹੀਂ ਹੈ, ਜਿਹਨੂੰ ਕਹਿੰਦੇ ਉਹ ਸਭਨਾ ਜੀਆਂ ਕਾ ਇੱਕ ਦਾਤਾ। ਤਾਂ ਆਦ ਤੋਂ ਹੀ ਆਪੇ ਸੱਚਾ ਸੋਈ, ਜੁਗੋ ਜੁਗ ਅਟਲ ਹੈ, ਤਾਂ ਪਾਤਸ਼ਾਹ ਜੀ ਕਹਿੰਦੇ ਉਹਦਾ ਨਾਮ ਸੱਚਾ ਹੈ, ਉਹ ਆਪ ਸੱਚਾ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਆਦ ਅੰਤ ਮੱਧ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰਨਾ ਕੋਈ। ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੈ ਤਿਸ ਸਿਰ ਲੇਖ ਨਾ ਹੋਈ, ਵੀ ਇਹ ਜੋ ਗੁਰੂ ਕੇ ਅੰਮ੍ਰਿਤ ਬਾਣੀ ਦੇ ਅੱਖਰ ਨੇ, ਜਿਹੜਾ ਪੜ੍ਹਿਆ ਇਹਨੂੰ ਸਮਝ ਲਵੇ, ਗੁਰਦੁਆਰੇ ਗੁਰੂ ਵੱਲੇ ਆਪਣਾ ਮੁੱਖ ਕਰ ਲਵੇ, ਬੂਝੈ ਸਮਝ ਲਵੇ, ਗਿਆਨ ਲੈ ਲਵੇ, ਤੇ ਇਸ ਸਿਰ ਲੇਖ ਨਾ ਹੋਈ। ਸਾਹਿਬ ਜੀ ਕਹਿੰਦੇ ਉਹਦੇ ਸਿਰ ਤੇ ਲੇਖੇ ਨਹੀਂ ਰਹਿੰਦੇ, ਮਿੱਟ ਜਾਂਦੇ ਨੇ। ਸਤਿਗੁਰੂ

ਜਦੋਂ ਗੁਰੂ ਨਾਨਕ ਮਹਾਰਾਜ ਕਿਰਪਾ ਕਰਦੇ ਨੇ ਊੜੇ ਅੱਖਰ ਦੁਆਰੇ ਉਪਮਾ ਕਰ, ਪਰ ਕਰਨੀ ਕਿਹਦੀ ਹੈ, ਮੇਰੇ ਸਤਿਗੁਰੂ ਜੀ ਦੀ ਵਡਿਆਈ ਕਰ, ਜਿਹਦੀ ਉਪਮਾ ਦਾ ਕੋਈ ਅੰਤ ਨਹੀਂ ਆਉਂਦਾ। ਮੈਂ ਜਿਸ ਦਿਨ ਉਹ ਸ਼ਬਦ ਤੁਹਾਨੂੰ ਸਰਵਣ ਕਰਵਾਇਆ ਸੀ ਨਾ, ਬੰਦਨਾ ਹਰ ਬੰਦਨਾ, ਉਹਦੇ ਵਿੱਚ ਪ੍ਰਸ਼ਨ ਉੱਤਰ ਚੱਲੇ ਸਨ। ਉੱਥੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਗਰੀਬ ਨਿਵਾਜ, ਬੰਦਨਾ ਕਿਹਨੂੰ ਕਰਨੀ ਹੈ ਅਤੇ ਉਪਮਾ ਕਿਹਦੀ ਕਰਨੀ ਹੈ, ਗੁਣ ਕਿਹਦੇ ਗਾਉਣੇ ਨੇ। ਤਾਂ ਮਹਾਰਾਜ ਨੇ ਇਹੀ ਬਚਨ ਕਹੇ ਸੀ, ਬੰਦਨਾ ਹਰ ਬੰਧਨ, ਅਤੇ ਨਾਲ ਸਾਹਿਬ ਜੀ ਨੇ ਕਿਹਾ ਸੀ ਗੁਣ ਗਾਵ ਹੋ ਗੋਪਾਲ ਰਾਏ, ਵਡਿਆਈ ਉਹਦੀ ਕਰਨੀ ਹੈ। ਕਿਉਂ ਹੈ, ਗੁਣ ਅਵਗੁਣ ਸਭ ਵਿਖੈ ਤਿਸ ਦਿਨ ਜੰਤ ਨ ਕੋਏ, ਕੋਮਲ ਕਮਲ ਮ੍ਰਿਦਲ ਸੁਗੰਧ, ਪਰ ਕੰਟਕ ਵੀ ਹੋਏ ਉਹਦੇ ਵਿੱਚ ਔਗਣ ਕੋਈ ਨਹੀਂ ਹੈ, ਉਹ ਤੇ ਗੁਣਾਂ ਦਾ ਮਾਲਕ, ਉਹਦੀ ਉਪਮਾ ਕਰ। ਤੇਰੀ ਉਪਮਾ ਕਰਨ ਦੇ ਨਾਲ ਨਾ ਤੇ ਉਹਨੇ ਵੱਡਾ ਹੀ ਹੋਣਾ ਹੀ ਸੱਜਣਾ, ਤੇ ਜੇ ਤੂੰ ਨਹੀਂ ਕਰੇਗਾ ਤੇ ਉਹਦਾ ਘਟਨਾ ਵੀ ਕੋਈ ਨਹੀਂ ਹੈ। ਵੱਡਾ ਨਾ ਹੋਵੇ ਘਾਟ ਨਾ ਜਾਏ, ਭਾਵੇਂ ਉਹਦੀ ਤੂੰ ਉਪਮਾ ਕਰ ਭਾਵੇਂ ਨਾ ਕਰ, ਉਹਨੂੰ ਕੋਈ ਫਰਕ ਨਹੀਂ ਹੈ, ਪਰ ਤੂੰ ਆਪਣੀ ਸ਼ਾਂਤੀ ਵਾਸਤੇ, ਆਪਣੇ ਆਨੰਦ ਵਾਸਤੇ, ਆਪਣੇ ਚਿੱਤ ਦੀ ਇਕਾਗਰਤਾ ਵਾਸਤੇ ਉਹਦੀ ਉਪਮਾ ਦਿਨ ਰਾਤ ਕਰ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਲੱਖ ਉਪਮਾ ਉਪਮਾ ਕਰੈ, ਉਪਮਾ ਨਾ ਵਖਾਣੈ, ਲੱਖ ਮਹਿਮਾ ਮਹਿਮਾ ਕਰੈ, ਮਹਿਮਾ ਹੈ ਹੈਰਾਨੈ, ਲੱਖ ਮਹਾਤਮ ਹਾਤਮ ਨਾ ਮਹਾਤਮ ਜਾਣੈ, ਲੱਖ ਉਸਤਤ ਉਸਤਤ ਕਰੈ, ਉਸਤਤ ਨਾ ਸਿਜਾਣੈ, ਆਦਿ ਪੁਰਖ ਆਦੇਸ਼ ਹੈ ਮੈਂ ਮਾਣ ਨਿਮਾਣੇ। ਆਏ ਤਾਂ ਉਸਤਤ ਕਹਿੰਦੇ ਨਾ ਗੁਰੂ ਗਰੀਬ ਨਿਵਾਜ, ਕਲਗੀਧਰ ਪਾਤਸ਼ਾਹ, ਰਾਜਾਨ ਰਾਜ, ਪਹਾਨਾਨ ਪਹਾਣ, ਦੇਵਾਨ ਦੇਵ, ਉਪਮਾ ਮਹਾਨ, ਸਭ ਤੇ ਊਚ ਜਾਂ ਕਾ ਦਰਬਾਰ, ਸਦਾ ਸਦਾ ਤਾਂ ਕੋ ਜੋਹਾਰ, ਦਿੰਦੇ ਤੋਟ ਨਹੀਂ ਭੰਡਾਰ, ਖਿਨ ਮੈਂ ਥਾ ਬੋ ਥਾਪਣ ਹਾਰ, ਜਾ ਕਾ ਹੁਕਮ ਨਾ ਮੇਟੈ ਕੋਏ, ਸਿਰ ਪਾਤਸ਼ਾਹ ਸਾਚਾ ਸੋਏ। ਪਰਸੋਂ ਤੁਹਾਡੇ ਨਾਲ ਦਸ਼ਮੇਸ਼ ਪਿਤਾ ਜੀ ਦਾ ਇੱਕ ਬੋਲ ਸਾਂਝਾ ਕੀਤਾ ਸੀ, ਕਾਗਤ ਦੀਪ ਸਭੈ ਕਰਕੇ ਅਰਸਾਤ ਸਮੁੰਦਰਨ ਕੀ ਮਸ ਕਹਿ ਹੋ, ਕਾਟ ਬਨਸਪਤੀ ਸਗਰੀ ਲਿਖਬੇ ਹੋ ਕੇ ਲੇਖਣ ਲੇਖ ਬਣੇ ਹੋ, ਸਾਰ ਸੁਤੀ ਬਕਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਿਖੇ ਹੋ, ਕਾਲ ਕਿਰਪਾਨ ਬਿਨਾ ਬਿਨਤੀ ਨਾ ਤੋ ਤੁਮ ਕੋ ਪ੍ਰਭ ਨਹਿ ਕਰੀ ਜੇ ਹੋ। ਸੱਤਾਂ ਸਮੁੰਦਰਾਂ ਦੀ ਸ਼ਾਹੀ ਹੈ, ਬਨਸਪਤੀ ਕਲਮਾ ਹੈ, ਦੀਪ ਕਾਗਜ਼ ਬਣ ਗਏ ਨੇ, ਕਰਦਾ ਜਾ ਲਿਖਦਾ ਜਾ, ਪਰ ਕਾਗਜ਼ ਸਭ ਕੁਝ ਮੁੱਕ ਜਾਣੇ ਨੇ, ਮੇਰੇ ਸਾਹਿਬਾਂ ਦੀ ਵਡਿਆਈ ਨਹੀਂ ਮੁੱਕਣੀ। ਇਸ ਕਰਕੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਊੜ ਹੈ ਉਪਮਾ ਤਾਂ ਕੀ ਕੀਜੇ, ਭਈ ਉਹਦੀ ਕਰ ਜਿਹੜਾ ਗੁਨਾਹਗਾਰਾਂ ਨੂੰ ਬਖਸ਼ ਲੈਂਦਾ ਹੈ, ਜਿਹਦਾ ਇਹ ਖਾਤੇ ਘਰ ਵਿੱਚ ਹੈ, ਜਾਂ ਕਾ ਅੰਤ ਨਾ ਪਾਇਆ, ਜਿਹਦਾ ਅੱਜ ਤੱਕ ਕਿਸੇ ਨੇ ਅੰਤ ਹੀ ਨਹੀਂ ਪਾਇਆ। ਇਹੀ ਮੋੜ ਤਾਂ ਗੁਰੂ ਨਾਨਕ ਮਹਾਰਾਜ ਜਿਸ ਵੇਲੇ ਬਗਦਾਦ ਵਿੱਚ ਪਹੁੰਚੇ ਨੇ, ਤਾਂ ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਬਾਣੀ ਪੜ੍ਹੀ, ਅੰਮ੍ਰਿਤ ਵੇਲੇ ਦਾ ਸਮਾਂ ਹੈ, ਪਾਤਾਲਾ ਪਾਤਾਲ ਲੱਖ ਆਗਾਸ ਆਗਾਸ, ਦਸਤਗੀਰ ਚੇਲਾ ਉਸ ਗੱਦੀ ਤੇ ਜਿਹੜਾ ਬਹਿੰਦਾ ਸੀ ਉਹਦਾ ਨਾਂ ਦਸਤਗੀਰ ਪੈ ਜਾਂਦਾ ਸੀ ਬਗਦਾਦ ਵਿੱਚ, ਉਹ 27ਵਾਂ ਪੀਰ ਸੀ। ਜਦੋਂ ਉਹਦਾ ਚੇਲੇ ਨੇ ਆ ਕੇ ਵੇਖਿਆ, ਕਹਿੰਦਾ ਸਾਡੇ ਮੁਹੰਮਦ ਸਾਹਿਬ ਨੇ ਤੇ 14 ਹੀ ਆਖੇ ਨੇ, ਇਹ ਲੱਖਾਂ ਦੀ ਗੱਲ ਕਰਦੇ ਨੇ, ਲੱਖਾਂ ਕਿੱਥੋਂ ਆ ਗਏ। ਉਹ ਜਾ ਕੇ ਦਸਤਗੀਰ ਨੂੰ ਕਹਿੰਦਾ, ਅੱਜ 3 ਫਕੀਰ ਨਵੇਂ ਹੀ ਵੇਖੇ ਜੇ, ਉਹ ਲੱਖਾਂ ਦੀ ਗੱਲ ਕਰਦੇ ਜੇ, ਆਪਣੇ ਮੁਹੰਮਦ ਸਾਹਿਬ ਨੇ 14 ਆਖੇ ਨੇ। ਦਸਤਗੀਰ ਨੂੰ ਬੜਾ ਗੁੱਸਾ ਆਇਆ, ਕਹਿਣ ਲੱਗਾ ਜਾ ਕੇ ਰੋੜੇ ਮਾਰ ਮਾਰ ਕੇ ਖਤਮ ਕਰ ਦਿਓ, ਹਜ਼ੂਮ ਆ ਰਿਹਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬੱਚਾ ਲਿਖੇ ਨੇ, ਬਾਬਾ ਗਿਆ ਬਗਦਾਦ ਨੂੰ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਆਖੋ ਧੰਨ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ।

ਜਦੋਂ ਆਏ ਨੇ ਮਹਾਰਾਜ ਨੇ ਉਸ ਵੇਲੇ ਗੁਰੂ ਸ਼ਬਦ ਦਾ ਉਚਾਰਨ ਕੀਤਾ, ਇੱਕਦਮ ਉਹ ਸੁੰਨ ਹੋ ਗਏ ਨੇ। ਦਸਤਗੀਰ ਨੂੰ ਪਤਾ ਲੱਗਾ ਹੈ, ਚੱਲ ਕੇ ਆਇਆ ਹੈ, ਕਹਿੰਦਾ ਸੱਚੇ ਪਾਤਸ਼ਾਹ ਆ ਮੇਰੇ ਚੇਲੇ ਜੜ ਬਣ ਗਏ ਨੇ, ਜੜ ਸਾਹਿਬ ਕਿਰਪਾ ਕਰ ਦਿਓ। ਸਾਹਿਬਾਂ ਨੇ ਕਿਰਪਾ ਕੀਤੀ, ਜੜ ਤਾਂ ਉਹਨਾਂ ਦੀ ਖਤਮ ਹੋਈ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਪਤਾ ਲੱਗਾ ਤੁਸੀਂ ਵੱਡੀਆਂ ਤਾਕਤਾਂ ਵਾਲੇ ਹੋ, ਤੁਸਾਂ ਨੇ ਆ ਕਿਹੋ ਜਿਹੇ ਬੋਲ ਬੋਲੇ ਨੇ, ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ਾਂ ਦੀ ਗੱਲ ਕੀਤੀ ਜੇ, ਸਾਡੇ ਮੁਹੰਮਦ ਸਾਹਿਬ ਤੇ ਤਕਰੀਬਨ 14 ਦੀ ਗੱਲ ਕਰਦੇ ਨੇ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਪੀਰ ਸਾਹਿਬ ਜੀ ਦੇਖੋ ਬੋਲੀ ਕਿੰਨੀ ਮੇਰੇ ਪਿਆਰੇ ਦੀ ਮਿੱਠੀ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ, ਤੇ ਮੇਰੇ ਵਰਗੇ ਕਿੰਨੇ ਕੌੜੇ ਬੋਲ ਰੋਜ਼ ਬੋਲਦਾ, ਮੈਂ ਝਾਤੀ ਮਾਰੀਏ ਆਪਾਂ ਸਾਰੇ ਹੀ ਮਾਰੀਏ। ਦਿਨ ਵੇਲੇ ਕਿਹੋ ਜਿਹਾ ਗੁੱਸਾ ਚੜ ਜਾਂਦਾ, ਉਹ ਨਹੀਂ ਗੁੱਸਾ ਚੜਾਉਂਦਾ, ਉਹ ਮਿੱਠੜਾ ਬੋਲਣਾ ਹੈ। ਪੀਰ ਜੀ ਜਿੱਥੋਂ ਤੱਕ ਕਿਸੇ ਦੀ ਪਹੁੰਚ ਹੋਵੇ ਉੱਥੋਂ ਤੱਕ ਹੀ ਦੱਸ ਸਕਦਾ ਹੈ, ਤੁਹਾਡੇ ਮੁਹੰਮਦ ਸਾਹਿਬ 14 ਤੱਕ ਹੀ ਨੇ, ਉਹ ਤੁਹਾਨੂੰ ਉੱਥੋਂ ਤੱਕ ਦੱਸ ਦਿੰਦੇ ਨੇ। ਕਹਿੰਦਾ ਜੀ ਲੱਖਾਂ ਪਤਾਲਾਂ ਦੀ ਗੱਲ ਕਰਦੇ ਹੋ, ਵਿਖਾ ਸਕਦੇ ਹੋ? ਤਾਂ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਹਾਂ। ਕਹਿਣ ਲੱਗਾ ਜੀ ਆਹ ਮੇਰੇ ਚੇਲੇ ਨੂੰ ਲੈ ਜਾਓ, ਇਹਨੂੰ ਚੇਲੇ ਨੂੰ ਵਿਖਾ ਦਿਓ, ਰਮਜ ਵਾਲੀਆਂ ਬਾਤਾਂ ਨੇ। ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਸੋਹਣੇ ਬਚਨ ਕਹੇ ਨੇ, ਕਹਿੰਦੇ ਉਸ ਵੇਲੇ ਕੀ ਹੋਇਆ, ਸਤਿਗੁਰੂ ਮਹਾਰਾਜ ਨੇ ਉਸ ਪੀਰ ਦਾ ਇੱਕ ਚੇਲਾ ਲਿਆ ਤੇ ਚੇਲੇ ਨੂੰ ਨਾਲ ਲੈ ਕੇ ਪੁੱਛੇ ਪੀਰ ਤਕਰਾਰ ਕਰ ਝਗੜਾ ਕਰਕੇ, ਇਹ ਫਕੀਰ ਵੱਡਾ ਆਤਾਈ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਫਿਰ ਦੁਰਾਇਣ ਦਸਤਗੀਰ ਅਸੀਂ ਵੀ ਦੇਖਾਂ ਜੇ ਤੋਹੇ ਪਾਈ, ਨਾਲ ਲੀਤਾ ਬੇਟਾ ਪੀਰ ਦਾ, ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ। ਆਖੋ ਸਤਨਾਮ ਸ਼੍ਰੀ, ਅੱਖਾਂ ਮੀਟਦੀਆਂ ਮਾਇਆ ਵਰਤਾ ਦਿੱਤੀ ਮੇਰੇ ਸਾਹਿਬਾਂ ਨੇ, ਅੱਖੀ ਮੀਟ ਜਦੋਂ ਮੀਟੀਆਂ ਲੱਖਾਂ ਹੀ ਪਤਾਲਾਂ ਤੇ ਲੱਖਾਂ ਆਕਾਸ਼ ਦੀ ਗੱਲ ਤੁਰੀ ਜਾਂਦੀ ਹੈ, ਐਸੀ ਮਾਇਆ ਵਰਤਾਈ। ਕਹਿੰਦਾ ਬਾਬਾ ਥੱਕ ਗਿਆ ਅੱਖਾਂ ਛੇਤੀ ਉੱਗਣ, ਉਹਦੀਆਂ ਅੱਖਾਂ ਨਹੀਂ ਉੱਗੜਦੀਆਂ, ਅੱਖੀ ਮੀਟ ਗਿਆ ਹਵਾਈ, ਪਾਤਾਲਾ ਆਕਾਸ਼ ਲੱਖ, ਪਾਤਾਲਾ ਆਕਾਸ਼ ਲੱਖ, ਅੱਖ ਅੱਖ ਫਰਕ ਵਿੱਚ ਸਭ ਦਿਖਲਾਈ, ਭਰ ਕੱਚ ਕੌਲ ਪ੍ਰਸ਼ਾਦ ਦਾ, ਧਰੋਂ ਪਤਾਲੋਂ ਲਈ ਕਢਾਈ, ਜ਼ਹਿਰ ਕਲਾ ਨਾ ਛਪੈ ਛਪਾਈ। ਕਿਹੜਾ ਅੰਤ ਜਾਣੇ ਮੇਰੇ ਬਾਬੇ ਦਾ, ਉਹਦਾ ਕੋਈ ਅੰਤ ਨਹੀਂ ਜਾਣ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਕਾਰਨ ਕੇਤੇ ਬੋਲੋ, ਕੇਤੇ ਬੋਲੋ, ਤੁਹਾਨੂੰ ਆਉਂਦਾ ਜੇ ਕੇਤੇ ਬਿਲ ਬਿਰਲਾਪ ਕਰ ਰਹੇ ਨੇ, ਤਾ ਕੇ ਅੰਤ ਨਾ। ਸਤਨਾਮ ਸ਼੍ਰੀ, ਬੋਲੋ ਸਤਨਾਮ ਸ਼੍ਰੀ। ਮੇਰਾ ਚੇਤੇ ਹੁੰਦਾ ਵੀ ਜਿੰਨਾ ਸਮਾਂ ਕਥਾ ਹੋਣੀ ਹੈ ਨਾ ਆਪਾਂ ਸਾਰੇ ਗੁਰਦੁਆਰੇ ਬੈਠੇ ਰਹੀਏ, ਸੈਰ ਸਪਾਟਾ ਨਹੀਂ ਕਰਨਾ ਉਹਨਾਂ ਚਿਰ, ਜਦੋਂ ਸ਼ਬਦ ਨਾਲ ਸੁਰਤ ਜੁੜਦੀ ਤਾਂ ਥੋੜਾ ਜਿਹਾ ਦਾਸ ਯਤਨ ਕਰਦਾ ਰਹਿੰਦਾ ਵੀ ਨਾਲ ਨਾਲ ਬਾਣੀ ਦਾ ਜਾਪ ਟਕਾ ਬਣਿਆ ਰਹਿੰਦਾ। ਅੰਤ ਕਾਰਨ ਕੇਤੇ ਮਿਲ ਲਾਹੇ ਤਾਂ ਕਿ ਅੰਤ ਨਾ। ਇੱਕ ਬਿੱਤ ਸੁਣਾਵਾਂ ਮੈਂ ਸਮਾਪਤੀ ਵੱਲੇ ਆਉਣਾ ਹੈ। ਏਕ ਬ੍ਰਹਿਮੰਡ ਕੀ ਅਪਾਰ ਕਥਾ, ਉਹਦਾ ਅੰਤ ਕਿਵੇਂ ਪਾਵੇ ਜੀ? ਇੱਕ ਬ੍ਰਹਿਮੰਡ ਹੈ ਨਾ, ਉਹਦੀ ਕਥਾ ਦਾ ਅੰਤ ਨਹੀਂ ਆਉਂਦਾ ਇੱਕ ਬ੍ਰਹਿਮੰਡ ਦੀ। ਤੇ ਤੁਸੀਂ ਇਹ ਦੱਸੋ ਆਪੇ, ਕੋਟ ਬ੍ਰਹਿਮੰਡ ਕੋ ਨਾਇਕ ਕੈਸੇ ਜਾਣੀਏ, ਤੇ ਤੁਸੀਂ ਸਿਆਣੇ ਬੈਠੇ ਹੋ, ਇੱਕ ਬ੍ਰਹਿਮੰਡ ਦੀ ਕਥਾ ਦਾ ਅੰਤ ਨਹੀਂ ਜੇ, ਤੇ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਉਹਦਾ ਅੰਤ ਲੱਭ ਲੋਗੇ? ਏਕ ਬ੍ਰਹਿਮੰਡ ਕੀ ਅਪਾਰ ਕਥਾ, ਕੋਟ ਬ੍ਰਹਿਮੰਡ ਕੋ ਨਾਇਕ ਕੈਸੇ ਜਾਣੀਏ, ਕਿਹੋ ਜਿਹਾ ਜੇ? ਘੱਟ ਘੱਟ ਅੰਤਰ ਸਰਬ ਨਿਰੰਤਰ ਹਵੇ, ਸੂਖਮ ਸਥੂਲ ਮੂਲ ਕੈਸੇ ਪਹਿਚਾਨੀਏ, ਨਿਰਗੁਣ ਦ੍ਰਿਸ਼ਟ ਦ੍ਰਿਸ਼ਟ ਮੈਂ ਨਾਨਾ ਪ੍ਰਕਾਰ, ਲੱਖ ਲੱਖਿਓ ਨਾ ਜਾਏ ਕੈਸੇ ਮੁਰ ਆਨੀਏ। ਸਤਨਾਮ ਸਤਿਗੁਰ ਗਿਆਨ ਧਿਆਨ ਪੂਰਨ ਬ੍ਰਹਮ ਸਰਬਾਤਮ ਕੈ ਮਾਨੀਏ, ਫਿਰ ਉਹਦਾ ਅੰਤ ਕਿੱਥੇ ਹੈ? ਇਹੀ ਬੋਲ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ।

ਭਈ ਜਿਹਦਾ ਅੰਤ ਨਹੀਂ ਨਾ ਆਉਂਦਾ ਉਹਦੀ ਉਪਮਾ ਕਰ, ਉਹਦੀ ਵਡਿਆਈ ਕਰ, ਉਹਦੀ ਸ਼ਲਾਘਾ ਕਰ। ਸੇਵਾ ਕਰੇ ਸਹੀ ਫਲ ਪਾਵੇ, ਜਿੰਨੀ ਸੱਚ ਕਮਾਇਆ। ਸਾਹਿਬ ਜੀ ਕਹਿੰਦੇ ਜਿਹੜੀ ਉਹਦੀ ਟਹਿਲ ਕਰਦੇ ਨੇ, ਜਿਹਦਾ ਅੰਤ ਨਹੀਂ ਆਉਂਦਾ ਸਾਹਿਬਾਂ ਦੀ ਸਿਮਰਨ ਕਰਦੇ ਨੇ, ਸੇਈ ਫਲ ਪਾਵੇ, ਉਹਨਾਂ ਨੂੰ ਹੀ ਫਲ ਦੀ ਪ੍ਰਾਪਤੀ ਹੈ। ਇਹ ਤੇ ਹੁੰਦਾ ਨਹੀਂ ਹੈ ਕਰੇ ਕੋਈ ਹੋਰ ਤਾਂ ਫਲ ਕੋਈ ਹੋਰ ਭੁਗਤੇ। ਸਾਹਿਬ ਜੀ ਕਹਿੰਦੇ ਇਹ ਕਰ, ਕਰੇ ਸੋ ਇਹ ਕਰ ਪਾਏ। ਜੇ ਚੰਗੇ ਕਰਮ ਨੇ ਕਰਦਾ ਉਹਦਾ ਫਲ ਵੀ ਹੈ, ਤੇ ਜੇ ਮੰਦੇ ਆ ਤਾਂ ਉਹਦਾ ਵੀ ਮਿਲਣਾ ਹੈ। ਜੇ ਹਾਂ ਬੀਜਾ ਸੋ ਲਾਉਣਾ ਕਰਮਾ ਸੰਗਦਾ, ਖੇਤ ਅਸੇ ਭਾਗੋ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਖੇਤ। ਸਾਹਿਬ ਜੀ ਕਿਰਪਾ ਕਰਦੇ ਨੇ, ਸੇਵਾ ਕਰੈ ਸੇਈ ਫਲ ਪਾਵੈ, ਜਿੰਨੀ ਸੱਚ ਕਮਾਇਆ, ਜਿਨ੍ਹਾਂ ਨੇ ਸੱਚ ਸ਼ਬਦ ਦੀ ਕਮਾਈ ਕੀਤੀ ਹੈ। ਆਓ ਕੇਵਲ 2 ਮਿੰਟ ਦਾ ਸਮਾਂ ਆਪਣੇ ਕੋਲ ਬਾਕੀ ਬਚਿਆ, ਜੇ ਪਿਆਰ ਵਿੱਚ ਸੱਚ ਦੀ ਕਮਾਈ ਕਰਕੇ ਬਿਲਕੁਲ ਰਾਈਟ ਟਾਈਮ 'ਤੇ ਫਤਿਹ ਬੁਲਾ ਦਿਆਂਗੇ ਸਾਰੇ ਮਾਈ ਭਾਈ।

0: ਗੁਲਾਂ ਦੀਆਂ ਮਾਫੀਆਂ, ਸਭ ਦੀ ਹਾਜ਼ਰੀ ਪ੍ਰਵਾਨ, ਸਭ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ, ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪੌਂਟਾ ਸਾਹਿਬ ਵਾਲੇ ਤੋਂ ਰਾਗੀ ਜਥਾ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ 30 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੋਣਾ ਦਾ ਸੰਪੂਰਨਤਾ ਦਿਵਸ ਆ ਰਿਹਾ ਹੈ, ਐਤਵਾਰ ਵਾਲੇ ਦਿਨ ਉਸੇ ਦਿਨ ਹੀ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ, ਨਾਲ ਨਾਲ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ, ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹਨਾਂ ਦੀਆਂ ਮਹਾਂਪੁਰਸ਼ਾਂ ਦੀਆਂ ਯਾਦਾਂ ਵੀ ਮਨਾਈਆਂ ਜਾਣੀਆਂ ਹਨ। ਸੋ ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹ ਲੈਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੇਨਤੀ ਕਰਾਂ ਗੁਰੂ ਕੀ ਸੰਗਤਾਂ ਦੇ ਚਰਨਾਂ ਵਿੱਚ ਅੱਜ ਸਤਿਗੁਰਾਂ ਨੇ ਹੁਣੇ ਹੀ ਇਸ ਸ਼ਬਦ ਦੀ ਬਖਸ਼ਿਸ਼ ਕੀਤੀ ਹੈ, ਮਨ ਵਿੱਚੋਂ ਆਵਾਜ਼ ਆਈ ਹੈ। ਸੋ ਸਾਰੀ ਸੰਗਤ ਨਾਲ ਜਪੋ, ਜੁੜ ਕੇ ਗੁਰੂ ਦੇ ਚਰਨਾਂ 'ਚ ਜੋਦੜੀ ਕਰੋ। ਤੁਹਾਡੀਆਂ ਗੁਰੂ ਕੀਆਂ ਸੰਗਤਾਂ ਦੇ ਵਿੱਚ ਪਤਾ ਨਹੀਂ ਕਿਹੜਾ ਗੁਰੂ ਦਾ ਪਿਆਰਾ ਜੁੜਿਆ ਹੋਇਆ ਬੰਦਗੀ ਵਾਲਾ ਰੱਬ ਦਾ ਜੀ ਬੈਠਾ ਹੈ, ਜਿਹਦੇ ਸਦਕੇ ਸਾਡੀ ਸਾਰਿਆਂ ਦੀ ਝੋਲੀ ਖੈਰ ਪੈ ਜਾਏਗੀ। ਕਰੋ ਕਿਰਪਾ ਸਾਰੇ ਰਲ ਕੇ,

ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ

ਜੇਲਾਂ ਵਿੱਚ ਬੰਦ ਗੁਰ ਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਬਖਸ਼ਾਂ ਖਜ਼ਾਨਿਆਂ ਵਿੱਚੋਂ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ,

0: ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਲਵਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾਂ ਹੋ ਅੜਾਂ ਤੂੰ ਨਹਿ ਛੁੱਟਹਿ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੋ ਸੋਹਿਲਾ, ਸਿਵ ਰਿਹੋ ਸਿਰਜਣਹਾਰੋ। ਤੁਮ ਗਾਵਹੋ ਮਿਰ ਨਿਰਭਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਿਸ ਮੂਰਤ, ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕ ਹੋਏ ਜਾਤੇ, ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ, ਆਵਦ ਘਟੈ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੇ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਹਜ ਹੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹੁਰ ਨਾ ਹੋਏ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਦਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨਾਂ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਸੱਚੇ ਪਾਤਸ਼ਾਹ ਜੀ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਰਦਾਈ ਦਾਇਆ ਖਿਲੈ ਸਰੋਜਨ ਚੰਗੇ ਆਈਆ ਬੜੇ ਆਈਆ ਵਾਛਤਰ ਮਹਦੂਰ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

गुरु गुरु गुरु गुरु

guru, guru, guru, guru.

guru

गुरु गुरु गुरु।

गुरु गुरु।

ಗುರು ಗುರು

Guru. Guru.

Guru Vai Guru Vai Guru Vai Guru Vai Guru Vai.

Ah,

はい。

गुरु गुरु गुरु गुरु।

Hi, Guru. Hi, Guru. Hi, Guru. Hi, Guru. Hi,

Vai, Guru, Vai.

गुरु वाहे।

Voodoo. Bye. Voodoo.

Good. All right.

Pero

తెరు.

0: ഒരു
1: ആ

Why, do, why, do, why, do, why, do, why, do.

Why?

Why? Who? Why? Who?

Why, Guru,

ഒരു ഒരു

Pero.

Ru. Hoa. Ru.

ഒരു

Peru, Hawaii, Peru, Hawaii, Peru.

Why,

Why, Guru,

Guru, Vai, Guru, Vai, Guru, Vai, Guru, Vai, Guru, Vai, Guru.

Why,

रू वाह रू।

ਸ੍ਰੀ ਵਾਹਿਗੁਰੂ ਸਾਹਿਬ ਜੀ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਾਂ ਬਲਿਹਾਰੀ ਸਤਿਗੁਰ ਚਰਨਾ।

ਵਡਹੰਸ ਮਹਲਾ ਪਹਿਲਾ।

ਆਖਿਆਰ ਕਿਨੇ ਰਾਮ ਨਾਮ ਕਿਆ ਆਖਿਆਰ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨ ਆਵੈ ਕਾਂਖੀ ਏਕਾ ਦਰਸ਼ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ।

ਸਿਮਰਨ ਤੀਰਥ ਸ਼ਰਾਨੀ, ਪ੍ਰਭ ਗੈ ਸਿਮਰਨ ਦਰਗਹਿ ਮਾਨੀ, ਪ੍ਰਭ ਗੈ ਸਿਮਰਨ ਹੋਏ ਸੋ ਭਲਾ, ਪ੍ਰਭ ਗੈ ਸਿਮਰਨ ਸਫਲ ਫਲਾ, ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ, ਪ੍ਰਭ ਗਾ ਸਿਮਰਨ ਸਭ ਤੇ ਉੱਚਾ, ਪ੍ਰਭ ਗੈ ਸਿਮਰਨ ਉਦਰੈ ਮੁੱਚਾ, ਪ੍ਰਭ ਗੈ ਸਿਮਰਨ ਤ੍ਰਿਸ਼ਨਾ ਬੁੱਝਾ, ਪ੍ਰਭ ਗੈ ਸਿਮਰਨ ਸਭ ਕਿਸ਼ ਸੁੱਝਾ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਗੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨਕਾ ਦਾਸਨ ਦਸਨਾ, ਪ੍ਰਭ ਗੋ ਸਿਮਰੇ ਸੇ ਧਨਵੰਤੇ, ਪ੍ਰਭ ਗੋ ਸਿਮਰੇ ਸੇ ਪਤਵੰਤੇ, ਪ੍ਰਭ ਗੋ ਸਿਮਰੇ ਸੇ ਜਨ ਪਰਵਾਨ, ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਗੋ ਸਿਮਰੇ ਸੇ ਬੇਮ

ਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਯਾਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦਬਲਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਤਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਗੈ ਸਿਮਰਨ ਕਾਰਜ ਪੂਰੇ, ਪ੍ਰਭ ਗੈ ਸਿਮਰਨ ਕਬੂਨਾ ਝੂਰੇ, ਪ੍ਰਭ ਗੈ ਸਿਮਰਨ ਹਰ ਗੁਣ ਬਾਨੀ, ਪ੍ਰਭ ਗੈ ਸਿਮਰਨ ਸਹਿਜ ਸਮਾਨੀ, ਪ੍ਰਭ ਗੈ ਸਿਮਰਨ ਨਿਚਲ ਆਸਨ, ਪ੍ਰਭ ਗੈ ਸਿਮਰਨ ਕਮਲ ਬੇਗਾਸਨ, ਪ੍ਰਭ ਗੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰੇ ਸੇ ਜਨ ਜਿਨ ਕਉ ਪ੍ਰਭ ਮਯਾ, ਨਾਨਕ ਤਿੰਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲਿਆ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ।

ਕੋਟ ਅਰਜਸ ਕਰਤ ਸੰਦਨ ਰਾਤ ਹਰ ਰਾਉਖਦ ਸਾਧਕ ਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮੰਤਰ ਅੰਗਰ ਤੇ ਰੰਗ ਏਕਾ ਨਾਨਕ ਜਨਕਾ ਬਿਰਤ ਵਿਵੇਕਾ ਹਰ ਕਾ ਨਾਮ ਜਨਕੋ ਮੁਕਤ ਜੁਗ ਤਰ ਕੈ ਨਾਮ ਜਨਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨਕੀ ਵਡਿਆਈ ਹਰ

ਬਾਣੀ ਓਥ ਪੋਥ ਜਨ ਹਰ ਸੁਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪਾਏ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ

ਨਾਮ ਹੈ ਅਮੋਲ ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ, ਗਣ ਸ਼ਾਸਤਰ ਸੀਮ੍ਰਿਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨਮਤੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ ਬੁਨ ਦਾਨ, ਹਮੈ ਬਹੁ ਰਤਨਾ ਸਰੀਰ ਘਟਾਏ, ਹਮੈ ਕਰ ਰਾਤੀ ਵਰਤਨੇ ਮਗਰੇ ਬਹੁ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ, ਨੌਖਣ ਪ੍ਰਥਮੀ ਫਿਰੈ ਚਰ ਜੀਵਾਇ, ਮਹਾ ਉਦਾਸ ਪੀਸਰ ਥੀਵੈ ਅਗਰਮਾਇ, ਹੋਮਦ ਪ੍ਰਾਨ ਕਨਕ ਸਭੈ ਭਰਭੂਮ ਦਾਨ, ਨਿਵਲੀ ਗਰਮ ਗ੍ਰਹਿ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਕ ਨਿਮਕ ਕਰ ਸਰੀਰ ਘਟਾਵੈ, ਤਾਪੀ ਹੋਮੈ ਮੈਲ ਨਾ ਜਾਵੇ, ਹਰ ਕੇ ਨਾਮ

ਭਾਉ ਵਿਆਪੇ ਅਨੰਗ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਗਨੀ ਬੁੱਝੈ ਕੋਟ ਭਾਵ ਦਰਗੇ ਨਹੀਂ ਸੱਜੈ ਛੂਟ ਸਨਾਹੀ ਊਭ ਪਿਆਲ ਮੋਹ ਵਿਆਪੇ ਮਾਇਆ ਜਾਲ ਬਲਕਰਤੂਤ ਸਗਰੀ ਜਮਨ ਡਾਨੇ ਗੋਬਿੰਦ ਭਜਨ ਮੰਤਰ ਨਹੀਂ ਮਾਨੈ ਅਰਖਾ ਨਾਮ ਜਪ ਦੁਖ ਜਾਏ ਨਾਨਕ ਬੁੱਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ

ਪਰਾਇ ਜਿਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸਊ ਗਨੀਏ ਸਭ ਤੇ ਉੱਚਾ ਜਾਕਾ ਮਨੋ ਸਗਲ ਗਿਰੀਨਾ ਹਰ ਹਰ ਨਾਮ ਦਿਨ ਘਟਗੜ ਚੀਨਾ ਮਨ ਬਨੇ ਦੇ ਬੁਰਾ ਮਿਟਾਨਾ ਪੇਖੇ ਸਗਲ ਸਿਰਠ ਸਾਜਨਾ ਸੂ ਦੁਖ ਜਨ ਸਮ

ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤਮਿ ਜਾਨੂ ਆਪੇ ਆਪ ਨਸੰਗਾ ਪ੍ਰਭਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਅਬਰ ਨਾ ਜਾਣ ਸਕੋਏ। ਸਰਬ ਧਰਮੈ ਸ੍ਰੇਸ਼ਟ ਧਰਮ ਰੱਖੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਦਸਨ ਰਸਨ ਮਖਾਨੀ।

ਜਿਨ ਕੀਆਤ ਸੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲਤੇ ਕਵਨ ਦ੍ਰਿਸ਼ਟਾ ਨੇ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਬ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਧ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਊ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੁੱਝੈ ਬਖਸ਼ ਲਹਿ ਤੋਂ ਨਾਨਕ ਸਿੱਜੈ ਜੇ ਪ੍ਰਸਾਦ ਧਰ ਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਘ ਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾੜ ਲਿਓ ਪ੍ਰਵਿਆਪੇ ਆਦੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨਾ ਕਰਾ ਗਵਾਹਰ ਜਾ ਕੀ ਸੇਵਾ ਨਾਮ ਨਿਧਭਾਵੈ ਤਾਸਿਓ ਮੂਢਾ ਮਨ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾਗੋ ਅੰਧਾ ਜਾਣਨ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾਏ ਭੁੱਲਣ ਹਾਰ ਨਾਨਕ ਰਾਖਨ ਹਾਰਿਆ ਪਾਰ ਰਤਨ ਤਿਆ ਕਬੱਡੀ ਸੰਘ ਰਚੈ ਸਾ ਛੋੜ ਝੂੜ ਸੰਘ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਘ ਸਹਾਇ ਤਿਸ ਪ੍ਰਹਰੈ ਚੰਦਨ ਲੇਪ ਉਤਾਰੇ ਧੋਏ ਘਰ ਦਾ ਪ੍ਰੀਤ ਭਸਮ ਸੰਘ ਹੋਏ ਅੰਧ ਗੁਪ ਮੈਂ ਪਾਤਤ ਬਿਖਰਾਰ ਨਾਨਕ ਕਾਢ ਲਿਓ ਪ੍ਰਭ ਦਾ ਯਾਰ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਛਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਇ ਕਿਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਸ਼ਰਾਨ ਅੰਤਰ ਵਿਆਪੇ ਲੋਭ ਸੁਵਾਨ ਅੰਤਰ ਅਗਨ ਬਾਰ ਤਨ ਸਵਾਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰਕੇ ਲਿਹ ਓੜ ਨਿਭਾਵੈ ਕਹਾਂ ਬੁਝਾਰ ਤੇ ਬੁਝੇ ਡੋਰਾ ਨਿਸਕਈਏ ਤੋ ਸਮਝੇ ਪੂਰਾ ਕਹਾਂ ਬਿਸਨਬਦ ਗਾਵੇ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਵਾਹ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾਇ ਨਾਨਕ ਤੁਮਰੀ ਕਿਰਪਾ ਤਰੈ ਸੰਘ ਸਹਾਈ ਸੁ ਆਵੇ ਨਾ ਚੀਤ ਜੋ ਬੈਰਾਈ ਤਾਸਿਓ ਪ੍ਰੀਤ ਬਲਵਾ ਕੈ ਗ੍ਰਹਿ ਪੀਤਰ ਬਸੈ ਅਣਧ ਖੇਲ ਮਾਇਆ ਰੰਗ ਰਸੈ ਦੁੜਕਰ ਮਾਨੇ ਮਨੈ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਵਾਪਨ ਕਰ ਕਰਮ ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੇ ਰਾਸ ਤੁਮ ਮਾਤ ਪਿਤਾ ਹਮ ਬਾਰਗ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆ ਗਿਆ

ਬਿਨ ਨਾਮੈ ਪਤ ਜਾਏ ਅਸ਼ਟਪਦੀ। ਦਸ ਵਸਤੂ ਲੈ ਪਾਛੇ ਪਾਵੈ, ਏਕ ਬਸਤਕਾਰ ਮਿਖੋਟ ਗਵਾਵੈ, ਏਕ ਬਿਨਾ ਦੇ ਦਸ ਵੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀ ਜੈ ਸਦਨ ਮਸਕਾਰਾ, ਜਾ ਕੇ ਮਨ ਲਾਗਾ ਪਰ ਮੀਠਾ, ਸਰਬ ਸੁਖ ਤਾਹੂ ਮਨ ਉੱਠਾ, ਜਨਮ ਨਾ ਹੁਕਮ ਬਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਆਗੰਤ ਸ਼ਾਹ ਆਪਣੀ ਦੇ ਰਾਸ, ਖਾਤ ਪੀਤ ਵਰਤੇ ਅੰਤ ਉਲਾਸ, ਆਪਣੀ ਅਮਾਨ ਕਛ ਬਾਹਰ ਸ਼ਾਰਿਆ, ਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬੌਰ ਉਸਕਾ ਵਿਸ਼ਵਾਸ ਨਾ ਹੋਵੈ, ਜਿਸਕੀ ਬਸਤ ਚ ਆਗੈ ਰਾਖੇ ਪ੍ਰਭ ਕੀ ਆਗਿਆ, ਮਾਨੈ ਮਾਥੇ ਉਸਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਯਾਲ, ਅਨਕ ਭਾਂਤ ਮਾਇਆ ਕੇ ਹੇਤ, ਸਰਬਰੋਹਬਦ ਜਾਨ ਅਨੇਤ, ਬ੍ਰਿਕੀ ਛਾਇਆ ਸੋ ਰੰਗ ਲਾਵਿਓ, ਬਿਨ ਸਿਉ ਮਨ ਪਛਤਾਵੈ, ਜੋ ਦਿਸੈ ਸੋ ਚਾਲਣ ਹਾਲ, ਲਪਟਰਿਓ ਤੈ ਅੰਧ ਅੰਧਾਰ ਬਿਠਾਓ, ਸਿਉ ਜੋ ਲਾਵੇ ਨੇ ਤਾਂ ਕੋ ਹਾਥ ਨਾ ਆਵੇ, ਕਹਿ ਮਨ ਹਰਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਆਸੁ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ, ਮਿਥਿਆ ਧਰੋ ਮੋ ਅਭਿਮਾਨ, ਮਿਥਿਆ ਆਪ ਸੁਪਰ ਕਰ ਤੂੰ ਗੁਮਾਨ, ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਬ ਜਬ ਜੀਵੈ ਹਰਗੇ ਚਰਨ, ਮਿਥਿਆ ਸਰਵਨ ਪਰ ਨਿੰਦਾ ਸੁਨੇ, ਮਿਥਿਆ ਸਵਰ ਦਰਬ ਗੋਹਿਰੇ,

ਜੋ ਤੁਮ ਭਾਨੇ ਤਿਨ ਪ੍ਰਭਜਾਤਾ ਨਾਨਕ ਉਂਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਬ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਮ ਸਗਲ ਤੇ ਰਾਹਤ ਸਭ ਕੁਛ ਜਾਣੇ ਆਤਮ ਕੀ ਰਾਹਤ ਜਿਸ ਭਾਵਿਤ ਸਲਾਈ ਲੜਦਾ ਏ ਥਾਂ ਥਰੰਦਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਨਿ ਪ੍ਰਸਾਦ ਸ਼ਤੀ ਅੰਮ੍ਰਿਤ ਖਾਏ ਤੁਸ਼ਟਾ ਗੁਰੂ ਕੋ ਰਖਵਨ ਮਾਏ ਜ ਪ੍ਰਸਾਦ ਸੁਗੰਧ ਤਨ ਲਾਵੇ ਤਿਸਕੋ ਸਿਮਰਤ ਪਰਮਗਤ ਪਾਵੇ ਜ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤੁਸ ਰਸਨਾ ਜ ਪ੍ਰਸਾਦ ਰੰਗ ਰਾਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆ ਕਥਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪੈਰ ਤੱਕ ਜਸ ਗਾ ਬੀਜੈ ਜੇ ਪ੍ਰਸਾਦ ਤੁ ਸਭ ਕਾਊ ਮਾਨੈ ਮੁਖਤਾ ਕੋ ਜਸਰ ਸਰ ਮਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦੁਰਗੇ ਬਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਬਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾ ਗੁਰਪ੍ਰਭਾ ਕਹਿ ਜੇ ਪ੍ਰਸਾਦ ਤੁਝਕੋ ਨਾ ਬਹੁ ਉੱਚਾ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਥਾ ਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪਹਿ ਰੀਜੈ ਮਨ ਤਿਸ ਸਿਮਰਤ ਕਿਉਂ ਆਲ ਸਕੀਜੈ ਜੇ ਪ੍ਰਸਾਦ ਅਸਵਾਸਤ ਸੁਵਾਰੀ ਮਨ ਤਿਸ ਪ੍ਰਭ ਕੋ ਗਬੂ ਨਾ ਬੇਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਗ ਪ੍ਰੋਏ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਣਾਈ ਊਠ ਬੈਠ ਸਾ ਤਸੇ ਧਿਆਏ ਤਿਸੇ ਧਿਆਏ।

ਬਹੁਛੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਗੁਰਬਾਨ ਸਾਧਕ ਸੰਗ ਸਭ ਗੁਰ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਧਨ ਬਾਵੈ ਜਸਤੰਤੇ ਸਭ ਕੋ ਅਮਰ ਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਧਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਈ ਕਿਸ਼ਕਾਲ ਦਰਸ਼ਨ ਭੇਟ ਤੂੰ ਹੋਦ ਨਿਹਾਲ ਸਾਧਕ ਸੰਗ ਕਲੂਕਤ ਹਰਾਇ ਸਾਧਕ ਸੰਗ ਨਰਕ ਪਰ ਹਰਾਇ ਸਾਧਕ ਸੰਗ ਈਹਾਂ ਊਹਾਂ ਸੁਵੇਲਾ ਸਾਧ ਸੰਗ ਬਿਛਰਤ ਰਮੇਲਾ ਜੋ ਇੱਛਾ ਹੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਵਸੈ ਨਾਨ ਕੁਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੂ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਤੇ ਬਿਸਰਾਇ ਸਾਧ ਸੰਗ ਸਰ ਪਰ ਨਿਸਤਰਾਇ ਸਾਧਕ ਸੰਗ ਲੱਗੇ ਬੁਰਾ ਮੀਠਾ ਸਾਧੂ ਕਹਿ ਸੰਗ ਘਟਕਾ ਡੀਠਾ ਸਾਧ ਸੰਗ ਭਇਆ ਗਿਆ ਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਬੈਠੇ ਸੰਯੋਗ ਸਾਧ ਕੀ ਮਹਿਮਾ ਵੇਦਨਾ ਜਾਣੇ ਜਿੱਤਾ ਸੁਣੇ ਤੇਤਾ ਬਖਿਆਨੈ ਸਾਧ ਗਿਮਾ ਤੇ ਗੁਣ ਤੇ ਦੂਰ ਸਾਧ ਗਿਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਛਤੇ ਉੱਚੀ ਸਾਧ ਕੀ ਸੋਭਾ ਮੁਛਤੇ ਮੁੱਚੀ ਸਾਧ ਕੀ ਸੋਭਾ ਸਾਧ ਬਨ ਆਹੀ ਨਾਨਕ ਸਾਧ ਬਰਾ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਵਰਨਾ ਪੇਖ ਇੱਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੈ ਕਮਲ ਅਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਾ ਦ੍ਰਿਸ਼ ਸਮਾਨ ਜੈਸੇ ਰਾਜ ਰੰਗੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕਾ ਧੀਰ ਜੇਗ ਜੋ ਵਸੁਦਾ ਗਉ ਖੋਦੇ ਗਉ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਵ ਨਾਨਕ ਜੋ ਪਾਵਕ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲਾ ਲਾਗੇ ਜਲਾ ਬ੍ਰਹਮ ਗਿਆਨੀ ਕਾ ਮਨ ਪ੍ਰਗਾ ਜੈਸੇ ਧਰੁ ਪ੍ਰਿਆ ਆਕਾਸ ਬ੍ਰਹਮ ਗਿਆਨੀ ਕਾ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਾ ਨਾਇ ਅਭਿਮਾਨ ਬ੍ਰਹਮ ਗਿਆਨੀ ਉੱਚਤੇ ਉੱਚਾ ਮਨ ਆਪਣੇ ਸਪਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਨ ਪ੍ਰਭਿਆਪ ਕਰੇ ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਪਰਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਦੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਪ੍ਰਿਆਸ ਨਾ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਪਕਾਰ ਮਾਹਾ ਬ੍ਰਹਮ ਗਿਆਨੀ ਕਾ ਨਾਹੀਂ ਧੰਦਾ ਬ੍ਰਹਮ ਗਿਆਨ ਲੈ ਧਾਪਤ ਬੰਧਾ ਬ੍ਰਹਮ ਗਿਆਨੀ ਕਾ ਵਿਸੋ ਭਲਾ ਬ੍ਰਹਮ ਗਿਆਨੀ ਸਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪਾਇ ਸਗਲ ਸੰਸਾਰ ਬ੍ਰਹਮ ਗਿਆਨੀ ਕਾ ਇੱਕ ਰੰਗ ਬ੍ਰਹਮ ਗਿਆਨੀ ਕਾ ਵਸੈ ਬ੍ਰਹਮ ਸੰਗ ਬ੍ਰਹਮ ਗਿਆਨੀ ਕਾ ਨਾਮ ਆਧਾਰ ਬ੍ਰਹਮ ਗਿਆਨੀ ਕਾ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰਬ ਤਿਆਗਤ ਬ੍ਰਹਮ ਗਿਆਨੀ ਕਾ ਮਨ ਪਰਵਾ ਆਨੰਦ ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼।

ਮਈ ਅਰਥ ਹੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋ ਕਿਨਮੇ ਥਾਪ ਥਾਪਨ ਹਰੰਤ ਨੇ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊ ਸ਼ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਆ ਸਮਾਈ ਪ੍ਰਭਾਵੇ ਮਾਮ ਨੂੰ ਗਤ ਪਾਵੇ ਪ੍ਰਭਾਵਿਤ ਪਾਥਰ ਤਰਾਵੇ ਪ੍ਰਭਾਵਿਨ ਸਾਸ ਤੇ ਰਾਖੇ ਪ੍ਰਭਾਵਿਤ ਹਰ ਗੁਣ ਭਖ ਹੈ ਪ੍ਰਭਾਵਿਤ ਪਤ ਉਧਾਰੇ ਆਪ ਕਰੇ ਆਪਣ ਵਿਚਾਰੇ ਦੁਆਂ ਸ੍ਰਿਆਂਕ ਆਪ ਸਵਾਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸਵੀਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੇ ਕਹੋ ਮਾਨੁਕ ਤੇ ਕਿਹਾ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਹੱਥ ਵੇ ਤਾਂ ਸਬਕ ਛਿਲੇ ਜੋ ਤਿਸ ਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚਾਏ ਪਰ ਮੈਂ ਭੁੱਲਾ ਦੈ ਦਸਤਾਵੇ ਨਿਮਕ ਮਾਹੇ ਚਾਰ ਕੁੰਡ ਫਿਰ ਆਵੇ ਕਰਕੇ ਰਵੈ ਸਪਨੀ ਭਗਦੇ ਨਾਨਕ ਤੇ ਜੰਨਾ ਮਿਲੈ ਖਿਰਮੈ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾ ਜਾਗਾ ਦੁਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਤਿਸ ਪ੍ਰਗਟਾਵੈ ਜਾਕੋ ਆਪਣੀ ਕਰੇ ਬਖਸ਼ੀ ਤਾਕਾ ਲੇਖਾ ਨਾ ਗਨੈ ਜਗਦੀ ਜੀਓ ਬਿਨ ਸਭ ਤਿਸਕੀ ਰਾਸ ਘਟਖਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਨਾਈ ਨਾਨਕ ਜੀਵੈ ਦੇਖ ਬਡਾਈ ਇਸਕਾ ਬਲ ਨਾਈ ਸਹਾਥ ਕਰਨ ਗ੍ਰਾਮਨ ਸਰਬ ਕੋ ਨਾਥ ਆਗਿਆ ਗਾਰੀ ਬਪਰਾ ਜੀਓ ਜੋ ਤਿਸ ਭਾਵੇ ਸੁਫੰਦੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਖ ਹਰ ਖਰੰਗ ਹਸਾ ਕਬੂ ਨਿੰਦ ਚਿੰਦ ਵਿਵਹਾਰ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਨਹਾਰ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਨਹਾਰ ਕਬੂ ਨਿਰਤ ਕਰੇ ਬਹੁ ਭਾਂਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਬਿਖਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹੇ ਬੜ ਰਾਜਾ ਕਬੂ ਵਿਖਾਰੀ ਨੀਚਗਾ ਸਾਜਾ ਕਬੂ ਅਬ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵੀ ਰਹੇ ਗੁਰਪ੍ਰਸਾਦ ਨਾਨਕ ਸਚ ਕਹੇ ਕਬੂ ਇਹ ਪੰਡਿਤ ਕਰੇ ਵਖਿਆਰ ਕਬੂ ਮੂੰਹ ਧਾਰੇ ਲਾਵੇ ਧਿਆਨ ਕਬੂ ਕੀਟ ਹਸ ਪਤੰਗ ਵੇ ਜੀਆ ਅਨੁ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵਿਤ ਮਿਨ ਚਾਵੇ ਜੋਤ ਸੁਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾ ਸੰਗਤ ਪਾਵੇ ਉਸ ਸਥਾਨ ਤੇ ਬਾਹੁਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ਼ ਉਸ ਸਥਾਨ ਕਾ ਨਹੀਂ ਬਿਨਾਸ਼ ਮੰਥਨ ਨਾਮ ਰਤੇ ਇੱਕ ਰੰਗ ਸਦਾ ਬਸੇ ਪਾਰ ਬ੍ਰਹਮ ਕੇ ਸੰਗ ਜਿਉਂ ਜਲਮੈ ਜਲਾਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ

ਇਹ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੇ ਅੰਦਰ ਰਾਜ ਮਾਨ ਸੋ ਨਰਕ ਪਾਤੀ ਉਸ ਮਾਨ ਜੋ ਜਾਣੇ ਮੈਂ ਜੋਬਨਵੰਤ ਸੋਹਬਤ ਬਿਸ਼ਟਾ ਕਾ ਜੰਤ ਆਪਸ ਗੋ ਕਰਮੰਦ ਕਹਾਵੇ ਜਨਮ ਮਰੇ ਬਹੁ ਜੋਨ ਪ੍ਰਮਾਵੇ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਗਿਰਵਸ ਕਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤ ਆਗੇ ਸੁਖ ਪਾਵੇ ਤਲਵੰਤਾ ਹੋਏ ਕਰ ਕਰ ਬਾਵੇ ਤ੍ਰਿੰਨ ਸਮਾਨ ਕਾਸ਼ ਸੰਗ ਨਾ ਜਾਵੇ ਬਹੁ ਲਸ਼ਕਰ ਬਾਰ ਖੁਪਰ ਕਰੇ ਆਸ ਪਰ ਵੀ ਤਿਰਤਾ ਕਾ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਰਮੇ ਜੈ ਬਸਮੰਦ ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਜ ਕਰੇ ਖੁਆਰੀ ਕਰ ਪ੍ਰਸਾਦ ਜਾਕਾ ਮਿਟਿਆ ਮਹਾਨ ਸੋਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰਿਆ ਹੋਣ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨੰਦ ਤਪੱਸਿਆ ਕਰੇ ਅਹੰਕਾਰ ਨਰਕ ਸੁਰਖ ਫਿਰ ਫਿਰੇ ਅਵਤਾਰ ਅਨੁਕ ਜਤਨ ਕਰ ਆਤਮ ਨਹੀਂ ਦਰਬੈ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨਾ ਆਵੇ ਸਰਬ ਕੀਰੇ ਅਨਜਾਗਾ ਮਨੋਹੇ ਕਹੋ ਨਾਨਕ ਦਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੋਜੇ ਤੇ ਗਾਸ਼ ਹੋਏ ਤਬ ਸੁਖ ਸੁਖ ਤਬ ਸੁਖ ਸੁਖ ਨਾਹੀ ਹੋਏ ਜਬੇ ਜਾਣੇ ਮੈਂ ਕੁਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕਹੋ ਬੈਰੀ ਮੀਤ ਤਬਲਗ ਨੇ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਦੁਟੈ ਗੁਰਪ੍ਰਸਾਦ ਨਾਨਕ ਛੂਟੈ ਸਹਿਜ ਘਟੇ ਲੱਗ ਉੜਤਾ ਆਵੇ ਤਰਪ ਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੈ ਨੈ ਤਰਪਤਾਵਾ ਖਬ ਖਬ ਮਰੈ ਮਿਨਾ ਸੰਤੋਖ ਨਹੀਂ ਗਉ ਰਾਜੈ ਸੁਭਨ ਮਨੋਰਥ ਬ੍ਰਿਥੇ ਸਭ ਗਾਜੈ ਨਾਮ ਰੰਗ ਸਰਬ ਸੁਖੋਏ ਬਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਜਾਵ ਕਰਨ ਕਰਾਵਨ ਕਰਨੇ ਹਾਸ ਕੇ ਹਾਥ ਕਹਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸਪਨੇ ਰੰਗ ਸਭ ਤੇ ਦੂਰ ਸਭ ਹੋਂਗੇ ਸੰਗ ਬੁਝੇ ਦਖੇ ਕਰੇ ਵਿਵੇਕ ਆਪੇ ਕਿ ਆਪੇ ਅਨੇਕ ਮਰਿ ਨਾ ਮਿਨਸੇ ਆਵੇ ਨਾ ਜਾਏ ਨਾਨਕ ਸਦੀ ਰਿਆ ਸਮਾਏ ਆਪ ਦੇਸੇ ਸਮਝਿਆ ਆਪੇ ਰਚਿਆ ਸਭ ਕੇ ਸਾਥ ਆਪ ਕੀਨੋ ਆਪਣ ਵਿਸਥਾਰ ਸਭ ਕਸ਼ ਸਕਾਓ ਕਰਨੇ ਹਾਰ ਉਸਤੇ ਭੈਣ ਗਹਾਉ ਕਿਛੋਏ ਥਾਨ ਤਰੰਤਰ ਏਕਾਸ ਹੋਏ ਆਪਣੇ ਜਲ ਤਾਪ ਕਰਨੇ ਹਾਰ ਕੌਥਾ ਕਰੇ ਰੰਗ ਆਪ ਆਰ ਮਨ ਮੈਂ ਆਪ ਨਬਨੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਗਨੇ ਵਖਿਆ ਨੀ ਸੱਚ ਸੱਚ ਸੱਚ ਸੱਚ ਸਭ ਕੀਨਾ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਗਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਬਾ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਖਟਖਟ ਸੁਣੀ ਸਰਮਨ ਵਖਿਆ ਨੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁੱਖ ਨੇ ਆਰ ਜਾ ਘਟੇ ਸੰਤ ਕੇ ਦੁੱਖ ਨੇ ਜਮਤੇ ਨਹੀਂ ਛੁਟਾਏ ਸੰਤ ਕੇ ਦੁੱਖ ਨੇ ਸੁਖ ਸਭ ਜਾਏ ਸੰਤ ਕੇ ਦੁੱਖ ਨਰਕ ਮੈਂ ਪਾਏ ਸੰਤ ਕੇ ਦੁੱਖ ਨੇ ਮਤ ਹੋਏ ਬਲੀਨ ਸੰਤ ਕੇ ਦੁੱਖ ਨੇ ਸੋਭਾ ਤੇਹੀਨ ਸੰਤ ਕੇ ਹੱਥੇ ਕੋ ਰੱਖੇ ਨਾ ਕੋਏ ਸੰਤ ਕੇ ਦੁੱਖ ਨਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਖਰੇ ਨਾਨਕ ਸੰਤ ਸੰਗ ਨਿੰਦਕ ਵੀ ਤਰਾ ਸੰਤ ਕਾ ਦੁਖਨ ਤੇ ਮੁਖ ਭਵੈ ਸੰਤਨ ਕਹਿ ਦੁਖਨ ਕਾਗ ਜੋ ਲਵੈ ਸੰਤਨ ਕਹਿ ਦੁਖਨ ਸਰਬ ਜੋਨ ਪਾਏ ਸੰਤ ਕਹਿ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕਹਿ ਦੁਖਨ ਤ੍ਰਿਸ਼ਨਾ ਮੈਂ ਚਲਾਏ ਸੰਤ ਕਾ ਦੁਖਨ ਸਭ ਕੋ ਛਲਾਏ ਸੰਤ ਕਹਿ ਦੁਖਨ ਤੇ ਸਭ ਜਾਏ ਸੰਤ ਕਹਿ ਦੁਖਨ ਨੀਚ ਨਿਚਾਏ ਸੰਤੋ ਕੀ ਕਾ ਥਾਂ ਕੋ ਨਾਹੇ ਨਾਨਕ ਸੰਤ ਭਾਵਿਤਾ ਲੈ ਮਿਲਾਏ ਸੰਤ ਦੁਖੀ ਕਾ ਥਾਂ ਕੋ ਨਾਹੇ ਨਾਨਕ ਸੰਤ ਭਾਵਿਤਾ ਹੋਏ ਭੀਗਤ ਪਾਹੇ ਸੰਤ ਕਾ ਨਿੰਦਕ ਮਹਤ ਦਾਈ ਸੰਤ ਕਾ ਨਿੰਦਕ ਟਿਕਨ ਨਾ ਪਾਈ

ਜਾਸ ਜਿਸ ਨੂੰ ਕਿਰਪਾ ਕਰੇ ਤਾਂ ਸਾਪ ਨਾਮ ਦੇ। ਬਟਭਾਗੀ ਨਾਨਕ ਜਨ ਸੇ ਸਲੋਕ, ਤਜੋ ਸਿਆਨਮ ਸੁਰ ਜਨ ਹੋ, ਸਿਮਰਹੋ ਹਰ ਹਰ ਰਾਏ, ਏਕ ਆਸਰ ਮਨ ਰੱਖੋ, ਨਾਨਕ ਦੁੱਖ ਭਰਮ ਭਾਉ ਜਾਏ। ਅਸ਼ਟਪਦੀ ਮਾਨੁ ਕੀ ਟੇਕ ਪ੍ਰੀਤੀ ਸਭ ਜਾਨ, ਦੇਵਨ ਕੋ ਕਹਿ ਭਗਵਾਨ, ਜਿਸ ਗਏ ਦੀਆ ਰਹਿ ਅਗਾਏ, ਬਹੁਰ ਨ ਦਰਸ਼ਨਾ ਲਾ ਕੇ ਆਏ, ਮਾਰੇ ਰਾਖੇ ਕੁਆ, ਮਾਨੁ ਕਹਿ ਕੁਛਨਾਈ ਹਾ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਾ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੇ ਕੋਈ, ਉਸਤਤ ਮਨ ਮੈਂ ਕਰ ਨਿਰੰਕਾਰ, ਕਰਮਨ ਮੇਰੇ ਸਦ ਵਿਵਹਾਰ, ਨਿਰਮਲ ਰਸਨਾਮਰਥ ਪੀਓ ਸਦਾ ਸੁਵੇਲਾ।

ਜਲ ਮਥਾ। ਪਟਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਕਰੀ ਸੰਸਾਰ। ਮਨ ਤਨ ਮੁਖ ਬੋਲਿਆ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕ ਏਕ ਏਕ ਪਛਾਣੇ ਸੋਝੀ ਜਾਣੇ, ਨਾਮ ਸੰਗ ਸਗਾ ਮਨ ਮਾਨਿਆ, ਨਾਨਕ ਤਿੰਨੇ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੁਝੈ, ਤਸਗੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਗੈਤ, ਸਰਬ ਰੋਗ ਤੇ ਹਰ ਜਨ ਰਹਿ, ਤਨ ਤਿੰਨ ਕੀਰਤਨ ਕੇਵਲ ਬਖਿਆਨ, ਨਿਰਸਤ ਮੈਂ ਸੋਈ ਨਿਰਵਾਨ, ਏਕ ਉਪਰ ਜਨ ਕੀ ਆਸਾ, ਤਸਗੀ ਹਟੀਏ ਜਮਕੀ ਫਾਸਾ, ਪਾਰ ਬ੍ਰਹਮ ਕੀ ਜਿਸਮਨ ਭੂਖ, ਨਾਨਕ ਤਸੇ ਨਾ ਲਾਗੇ ਦੁਖ, ਜਿਸ ਕੁਮਾਰ ਪ੍ਰਭਾਂ ਚਿਤ ਆਵੇ, ਸੁਸੰਤ ਸੁਹੇਲਾ ਨਹੀਂ ਡੁਲਾਵਾ, ਜਿਸ ਪ੍ਰਭਨਾ ਕਿਰਪਾ ਕਰਾਇਆ, ਸੋ ਸੇਵਕ ਕਹੋ ਕਿਸਤੇ ਡਰਾਇ, ਜੈਸਾ ਸਾ ਤੈਸਾ ਦਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਦਤ ਸੋਦਤ ਸੋਦਤ ਸੀਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸੂਲ, ਨਾ ਕਿਸ ਜਨਮੇ ਨਾ ਕਿਸ ਮਰੇ, ਆਪਣ ਚਲਤਾ ਵੀ ਕਰੈ। ਆਵਨ ਜਾਮ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ, ਧਾਰਿ ਸਭ ਸ੍ਰਿਸ਼ਟ ਆਪੇ ਆਪ, ਸਗਲ ਮੈਂ ਆਪ, ਅਨਕ ਜੁਗਤ ਰਜ ਥਾਪ ਥਾਪ, ਅਵਿਨਾਸ਼ੀ ਰਾਹੀ ਕਿਸ਼ਖੰਡ, ਧਾਰਨ ਧਾਰਿਓ ਬ੍ਰਹਿਮੰਡ, ਅਲਖ ਅਭੇ ਪੁਰਖ ਪ੍ਰਤਾਪ, ਆਪ ਜਪਾਇਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵਨ, ਸਗਲ ਸੰਸਾਰ ਸੰਸਾਰ ਉਦਰੇ ਧਨਮੰਤ, ਪ੍ਰਭ ਗੇ ਸੇਵਕ ਸਗਲ ਉਧਾਰਨ, ਪ੍ਰਭ ਗੇ ਸੇਵਕ ਦੁਖ ਵਿਸਾਰ, ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਭਏ ਨਿਹਾਲ, ਉਨਕੀ ਸੇਵਾ ਸੋਈ ਲਾ ਕੇ ਸੁਣੋ, ਕਿਰਪਾ ਕਰੇ ਬਟ ਭਾਗੈ, ਨਾਮ ਜਪਤ ਪਾਵੇ ਬਿਸਰਾਮ, ਨਾਮ ਤਨ ਪ੍ਰਕੋ ਉਤਮ ਕਰਮਾਨ, ਜੋ ਕੁਛ ਕਰਾ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਾਰ, ਪਛਾਣੇ ਸੋਏ ਪ੍ਰਭ ਕਾ ਕੀਆ, ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤੇ ਸਮਾਏ ਸਮਾਏ, ਓਏ ਸੁਖ ਨਿਧਾਨ ਉਹਨੂੰ ਬਣਿਆ ਏ, ਆਪ ਸੁਭਾਵ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ, ਜਾ ਕੇ ਸਿਮਰਨ ਉਦਰੀਐ ਨਾਨਕ ਦਿਸ ਬਲਿਹਾਰ, ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਪੈ ਪ੍ਰਤਪਾਲ, ਸਗਲ ਕੀ ਚਿੰਤਾ ਜਿਸਮਨ ਮਾਹੇ, ਤਸੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਅਭਿਨਾਸੀ ਪ੍ਰਭਿਆ ਪਿਆ ਬਾਬਨ ਕੀਆ, ਕਸ਼ੂ ਨਾ ਹੋਏ ਜੇਸੋ ਪ੍ਰਾਣੀ, ਲੋਚਾ ਕੋਏ ਤਸਬਿਨ ਨਾਹੀ, ਤੇਰਾ ਕਿਛ ਕਾਮ ਗਤ ਨਾਨਕ, ਜਬ ਏ ਘਰ ਨਾਮ ਰੂਬਨ ਤੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘੱਟ ਸੁਹੈ, ਤਰਵੰਤਾ ਹੋਏ ਕਿਆ ਕੋ ਗਰਬੈ, ਜਾ ਸਭ ਕਿਛ ਤਿਸਗਾ ਦੀਆ ਦਰਬੈ, ਅਤ ਸੂਰਾ ਜੇ ਕਹੂ ਕਹਾ ਵੇ, ਪ੍ਰਭ ਕੀ ਕਲਾ ਬਿਨਾ ਕਹਿਤਾ ਵੈ, ਜੇ ਕੋ ਹੈ ਬਹੇ ਦਾਤਾ ਅਰਥ ਦੇਨ ਹਾਰ, ਜਾਣੇ ਗਾ ਵਾਰ, ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ, ਜੋ ਮੰਦਰ ਕੋ ਥਾਮੇ ਥੰਮਨ ਤਿਉਂ ਗੁਰਗਾ, ਸ਼ਬਦ ਮੰਨੇ ਅਸਥਮਨ, ਜੋ ਭਾ ਖਾਣ ਨਾ ਵਿਚੜ ਤਰੇ ਪ੍ਰਾਣੀ, ਗੁਰ ਚਰਨ ਲਗਤ ਨਿਸਤਰਾ, ਜੋ ਅੰਧਕਾਰ ਦੀਪਕ ਪ੍ਰਕਾਸ਼, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਹਾ ਉਦਿਆਨਵੇ ਮਾਰਗ ਪਾਪ ਦਿਓ, ਸਾਧੂ ਸੰਗ ਮਿਲ ਜੋਤ ਪ੍ਰਗਟਾਵੇ, ਤਨ ਸੰਤਨ ਕੀ ਬਾਂਛੋ ਧੂਰ, ਨਾਨਕ ਕੀ ਅਰ ਰੋਚਾ ਪੂਰ, ਮਨ ਮੂਰਖ ਆਏ ਬਿਰ ਲਾਈਏ, ਪ੍ਰਭ ਲਿਖੇ ਕਾ ਲਿਖਿਆ ਪਾਈਐ, ਦੂਖ ਸੁਖ ਪ੍ਰਭ ਦੇਵਨ ਹਾਰ, ਵਰ ਤਿਆਗ ਤੂੰ ਤਸੈ ਚਿਤਾਰ, ਜੋ ਕੁਛ ਕਰੈ ਸੋਈ ਸੁਖ ਮਾਨ, ਭੁੱਲਾ ਕਾਹੇ ਫਿਰੇ ਅਜਾਨ, ਕੌਣ ਬਸ ਤਾਈ ਤੇਰਾ ਸੰਗ ਲਪਟ, ਰਹੇ ਉਰਾ ਸਲੋਭੀ ਪਤੰਗ, ਰਾਮ ਨਾਮ ਜਬ ਹਿਰਦੇ ਮਾਹੇ, ਨਾਨਕ ਪਾਤ ਸੇਤੀ ਕਰ ਜਾਹੇ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਾਂ ਜਬ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਦ ਖੇਬ ਸੰਤੇ ਸੰਚਾਲ, ਅਬਰ ਤਿਆਗ ਵਿਖਿਆ ਜੰਜਾਲ, ਧਨ ਧਨ ਗਏ ਸਭ ਗੋਏ, ਮੁਖੂ ਜਲ ਹਰ ਦਰਗੇ ਸੋਏ, ਏ ਵਪਾਰ ਵਿਰਲਾ ਵਪਾਰੇ ਨਾਨਕ, ਤਾਂ ਕੇ ਸਤਬਲਿਹਾਰੇ, ਚਰਨ ਸਾਧਕੇ ਧੋਏ ਧੋਏ, ਪੀਰ ਸਾਧੂ ਆਪਣਾ ਜੀਓ, ਸਾਧਕੀ ਧੂਰ ਕਰੋ ਇਸ਼ਨਾਨ, ਸਾਧ ਪੁਰ ਜਾਈਏ ਕੁਰਬਾਨ, ਸਾਧ ਸੇਵਾ ਵਟ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤੇ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀ ਬਾਲਣ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਬਾਹੇ, ਪ੍ਰਭ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸਗਾ ਉਹ ਕਰਨੇ ਯੋਗ, ਤਿਸਮਿਨ ਦੂਸਰ ਹੋਆ ਨਾ ਹੋਗ, ਜਬ ਜਨ ਸਦਾ ਸਦਾ ਦਿਨ ਰਹਿਣੀ, ਤਬ ਤੇ ਊਚ ਨਿਰਮਲ ਏ ਕਰਨੀ, ਕਰ ਕਿਰਪਾ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੇ ਮਨ ਗੁਰੂ ਕੀ ਪ੍ਰਤੀਤ, ਤਜਨ ਆਵੇ ਹਰ ਪ੍ਰਭ ਚੀਤ, ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੈ ਏਕੋ ਹੋਏ, ਸਚ ਕਰਨੀ ਸਚ ਤਾਂ ਕੀ ਰਹਿਤ, ਸਚ ਹਿਰਦੈ ਸਤਿ ਮੁਖ ਕਹਿਤ, ਸਾਚੀ ਦ੍ਰਿੜ ਸਾਚਾ ਆਕਾਰ, ਸਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮ ਜਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ, ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰਿਗੁਣ ਦੇ ਪ੍ਰਭਿੰਨ ਸੇ ਭਜਾਏ ਨਾਨਕਾ, ਜਿਸ ਵੈ ਸੋ ਪ੍ਰਸੰਨ ਅਸ਼ਟਪਦੀ, ਅਵਿਨਾਸੀ ਪ੍ਰਭ ਮਨ ਮੇ ਰਾਖ, ਮਾਨੁ ਕੀ ਤੂੰ ਪ੍ਰੀਤ ਤਿਆਗ, ਤਿਸਤੇ ਪਰੈ ਨਾਹੀ ਕਿਛੁ ਕੋਇ, ਸਰਬ ਨਿਰੰਤਰ ਏਕੋ ਸੋਇ, ਓਤ ਬੋਧ ਰਵਿਆ ਰੂਪ ਰੰਗ ਭਏ ਪ੍ਰਕਾਸ਼, ਸਰਬ ਨਿਰੰਤਰ ਏਕੋ ਸੋਇ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ, ਨਿਧਾਨ ਦਿਆਲ ਬਖਸ਼ੰਦ,
ਸਾਹ ਤੇਰੇ ਕੀ ਚਰਨੀ ਪਾਉ, ਨਾਨਕ ਮਨ ਇਹਨ ਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਿਰਪਾਇਆ ਸੋਈ ਹੋਗ, ਹਰਨ ਪਰਨ ਜਾ ਕੇ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਣਦਰੂ ਮੰਗਲ ਸਦ ਜਾ ਕੇ ਸਰਬ ਥੋਗ, ਸੁਣੀਏ ਘਰ ਤਾਂ ਕਹਿ ਰਾਜ, ਮੈਂ ਰਾਜ ਯੋਗ ਮੈਂ ਜੋਗੀ, ਤਾਂ ਮੈਂ ਤੁਸੀਂ ਸਿਰ ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸਪੁਰੂ ਕਾ ਕਰੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀਮਿਤ ਨਾਹੇ, ਜਾ ਕੀ ਲੀਲਾ ਕੀਮਿਤ ਨਾਹੇ, ਸਗਲ ਦੇਹ ਸਗਲ ਦੇਵ ਹਾਰੇ ਵਗਾਹੇ, ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪ੍ਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇਂ ਸੇ, ਤੇ ਗੁਣ ਮੈਂ ਜਾਗੋ ਭਰਮਾਏ, ਜਨਮ ਮਰੇ ਪਰ ਆਵੇ ਜਾਏ ਊਚ ਨੀਚ, ਤਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ, ਇੱਕ ਰੰਗ ਨਾਨਾ ਵਿਦ ਕਿਨੋ ਵਿਸਤਾਰ, ਪ੍ਰਭ ਬਿਨਾਸੀ ਇੱਕ ਅੰਕਾਰ, ਨਾਨਾ ਚਲਤ ਕਰੇ ਖਿਰ ਮਾਏ ਪੂਰਵ, ਪੂਰਨ ਸਭ ਠਾਏ, ਨਾਨਾ ਵਿਦਗਰ ਬਣਤ ਬਣਾਈ ਆਪਣੀ ਕੀਮਤ ਆਪੇ ਭਾਈ, ਸਭ ਗੜ ਦਿਸਕੇ ਸਭ ਦਿਸਕੇ ਠਾਉ, ਜਬ ਜਬ ਜੀਵੇ ਨਾਨਕਰ ਨਾਉ, ਨਾਮ ਕੇ ਧਾਰੇ ਸਗਲੇ ਜੰਦ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਦੁਰੇ ਸੁਣ ਸ੍ਰਵਨ, ਕਾਰ ਕਿਰਪਾ ਸਭ ਨੇ ਨਾਮ ਰਾਏ, ਨਾਨਕ ਚੌਥੇ ਪਦਮੇ ਸੋ ਜਨ, ਗਦ ਪਾਏ ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਾਤ ਸਤ ਜਾ ਕੀ ਬਾਣੀ, ਸਤਿਪੁਰਖ ਸਭ ਬਾਹੇ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਾਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ, ਸਤਨਾਮ ਪ੍ਰਭਗਾ ਸੁਖਦਾਇ ਵਿਸ਼ਵਾਸ, ਸਤਨਾਨਕ ਗੁਰ ਤੇ ਪਾਈ, ਸਤ ਭਜਨ ਸਾਧ ਉਪਦੇਸ਼, ਸਤ ਤੇ ਜਨ ਜਾ ਕੇ ਹਰਦੈ ਪਰਵੇਸ਼, ਸਤ ਨਿਰਤ ਪੁੱਜੇ ਜੇ ਕੋਏ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ ਆਪੇ ਜਾਣੇ, ਆਪਣੀ ਮਿਤ ਗਤ ਜਿਸ ਕੀ ਸਿਰ ਸੋ ਕਰਨੇ, ਹਾਰ ਵਰਨਾ ਬੂਝ ਗਰਤ ਵਿਚਾਰ, ਕਰਤੇ ਕੀਮਤ ਨਾ ਜਾਣੇ ਕੀਆ, ਨਾਨਕ ਜੋਤ ਸੁਭਾਵੇ ਸੋ ਵਰਤੀਆ, ਬਿਸਮਨ ਬਿਸਮ ਭਾਈ ਬਿਸਮਾ, ਜਨ ਬੁੱਝਿਆ ਆਇਆ ਸਵਾਦ, ਪ੍ਰਭ ਕੇ ਰੰਗ ਰਾਜਨ ਰਹੇ, ਗੁਰ ਕੇ ਭਜਨ ਪਦਾਰਥ ਲਹੇ, ਓਏ ਦਾਤੇ ਤੂੰ ਕਟਨ ਹਾਰ, ਜਾ ਕੇ ਸੰਗ ਤਰੈ ਸੰਸਾਰ, ਜਨ ਕੈ ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗਿਓ ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਨ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਾ ਸੁਣਤਾ, ਸੁਰਤ ਸਤ ਸਤ ਜਾ ਸੁਣਤਾ, ਬੁੱਝਣ ਹਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤਿ ਸੁਰੂਪ ਹਿਰਦੇ ਜਨ ਮਾਨਿਆ, ਕਰਨ ਕਰਾਮ ਦਿਨ ਮੂਲ ਬਛਾਨਿਆ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭੋਏ ਬਸਾਨਾ, ਜਿਸ ਬਜਾ ਤਿਸ ਮਾਹੇ ਸਮਾਨਾ, ਬਸਤ ਮਾਹੇ ਲੇ ਬਸਤ ਗਡਾਈ, ਤਾਗੋ ਭਿੰਨਾ ਕਹਿਣਾ ਜਾਈ, ਬੁੱਝੇ ਬੁੱਝਣ ਹਾਰ ਵਿਵੇਕ, ਨਾਰਾਇਣ ਮੇਰੇ ਨਾਨਕੇ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀ, ਠਾਕੁਰ ਕੇ ਸੇਵਕ ਹੀ ਨਿਰਮਲ ਰੀਤ, ਠਾਕੁਰ ਕਾ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕਾ ਰੰਗ, ਸੇਵਕ ਪ੍ਰਪਾਲਣਾਰਾ ਸੇਵਕ ਹੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਦਿਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾਹ ਸਾਹ ਸੰਭਾਰੇ, ਆਪਣੇ ਜਨ ਕਾ ਪ੍ਰਧਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖੇ, ਆਪਣੇ ਦਾਸ ਕੋ ਦੇਹ ਬਣਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਹੀ ਆਪਤ ਰਾਖੇ, ਤਾਂ ਕਿ ਗਦਬਿੰਦ ਕੋਈ ਨਾ ਲਾਖੇ, ਪ੍ਰਭ ਕੇ ਸੇਵਕ ਆਓ ਕੋ ਨਾ ਪਹੁ ਛਾਏ, ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਨੇ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਸ ਪ੍ਰਗਟਾਇਆ, ਨਿੱਕੀ ਕੀਰੀ ਮੈਂ ਕਲ ਰਾਖੇ, ਭਸਮ ਕਰੇ ਲਸ਼ਕਰ ਕੋਟ ਲਾਖੇ, ਜਿਸਕਾ ਸਾਸਨਾ ਕਾਟ ਆਪ ਤਾਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਨ, ਜਿਸਕੇ ਕਰਤ ਬਿਰਥੇ ਜਾਤ ਮਾਰੇ ਨ ਰਾਖੇ ਵਰਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ, ਪ੍ਰਭ ਰਾਖ ਵਿਡਾਣੀ ਬਾਰੰਗ ਵਾਰ ਵਾਰ, ਪ੍ਰਭ ਜਪੀਏ ਪੀ ਅੰਮ੍ਰਿਤੇ ਮੰਤ ਅੰਦਰ ਪੀਏ, ਨਾਮ ਰਤਨ ਜਨ ਗੁਰਮੁਖ ਪਾਇਆ, ਨਾਮ ਰਤਨ ਜਿਨ ਗੁਰਮੁਖ ਪਾਇਆ, ਨਿੱਕੀ ਕੀਰੀ ਮੈਂ ਕਲ ਰਾਖੇ, ਭਸਮ ਕਰੇ ਲਸਕਰ ਕੋਟ ਲਾਖੇ, ਜਿਸਕਾ ਸਾਸਨਾ ਕਾਟ ਤੇ ਆਪ ਤਾਕੋ ਰਾਖਤ ਦੇ ਕਰ ਹਾਥ, ਮਾਨ ਜਤਨ ਕਰਤ ਭਾਨ, ਜਿਸਕੇ ਕਰਤ ਬਿਰਥੇ ਜਾਤ ਮਾਰਿਨ, ਰਾਖੇ ਵਰਨ ਕੋਏ, ਸਰਬ ਜੀਆਂ ਕਾ ਰਾਖਾ ਸਹੇ, ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ, ਪ੍ਰਭ ਰਾਖ ਵਿਡਾਣੀ ਬਾਰੰਬਾਰ ਬਾਰ, ਪ੍ਰਭ ਜਪੀਏ ਪੀ ਅੰਮ੍ਰਿਤੇ ਮਨ ਤੰਤਰ ਪੀਏ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸ਼ ਅਵਰਨਾਏ ਦ੍ਰਿਸ਼ਟਾਇਆ, ਨਾਮ ਧਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਗਾ ਸੰਗ ਨਾਮ ਰਹਿ ਜੋ ਚੰਦਰ ਬਤਾਨੇ, ਮੰਦਰ ਨਾਮੇ ਨਾਮ ਸਮਾਨੇ, ਊਠਤ ਬੈਠ ਸੋਭਤ ਨਾਮ ਕਹੁ ਨਾਨਕ ਜਨਕੇ ਸਦਕਾਮ, ਬੁੱਲੋ ਜਸ ਜੇਬਾ ਦਿਨ ਰਾਤ, ਪ੍ਰਭ ਨੇ ਜਨ ਕੀਨੀ ਦਾਤ ਕਰੇ ਭਗਤ ਆਤਮ ਕਹਿ ਛਾਏ,
ਪ੍ਰਭ ਆਪਣੇ ਸਿਉ ਰਹੇ ਹੇ ਸਮਾਏ ਜੋ ਹੋਵਾ ਹੋਵੇ ਸੋ ਜਾਣੇ ਪ੍ਰਭ ਨੇ ਗਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਮਖਾਨਾ ਹੋ ਤਿਸਕਾ ਗੁਣ ਗਾਇਕ ਨਾ ਜਾਣੂ ਆਠ ਪੈਰ ਪਰ ਵਸੇ ਹਜ਼ੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿੰਨ ਕੀ ਉਠ ਲੇ ਮਨ ਤਨ ਬਣਾ ਤਿੰਨ ਜਨ ਦੇਹੇ ਜਿੰਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸ ਪਾਪ ਮਿਟਾਵੇ ਅਵਰ ਸਿਆਲਮ ਸਗਲੀ ਛਾੜਤ ਜਨ ਕੀ ਤੂੰ ਸੇਵਾ ਲਾਗ ਆਵਨ ਜਾਣਾ ਵੀ ਤੇਰਾ ਨਾਨਕ ਤੇ ਜਨ ਕੇ ਪੂਜੋ ਸਦਭੈਰਾ ਸਰੋਕ ਸਤਿਪੁਰਖ ਜੇ ਨਾ ਜਾਣੇ ਆ ਸਤਿਗੁਰੂ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਦਰਾਇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਾਇਆਲ ਸਿੱਖੀ ਗੁਰ ਦੁਰਮਤਿ ਮਲਿ ਹਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ।

ਗੁਰੂ ਕੀ ਬਤ ਲੇ ਬੀਸ ਵਿਸਵੇ ਗੁਰੂ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਥ ਜਾਣੇ ਸੋ ਸਤਿਗੁਰ ਸਿਰਦੇ ਹਰ ਨਾਉ ਅਨੰਗ ਬਾਰ ਗੁਰ ਗੋਬਿੰਦ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰਵਨ ਬ੍ਰਹਮ ਰੰਗ ਰਾਤ ਬ੍ਰਹਮ ਜਨ ਜਨਮੇ ਪਾਰਵਨ ਇੱਕ ਆਪ ਨਹੀਂ ਕੁਛ ਭਰਮ ਸਹਿ ਸਿਆਨ ਬੁਲਿਆ ਨਾ ਜਾਈਏ ਨਾਨਕ ਐਸਾ ਗੁਰਬਟ ਭਾਗੀ ਪਾਈਐ ਸਫਲ ਦਰਸ਼ਨ ਪੇਖ ਪੁਨੀਤ ਪਰਸਤ ਚਰਨ ਕਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰ ਦੁਖਾ ਤਮ ਪਤਿਆਨੇ ਪੂਰਾ ਗੁਰਖਿਓ ਜਾ ਕਾ ਮੰਤਰ ਅਮਰ ਦੁਸ਼ਟ ਪੇਕੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲੈ ਮਿਲਾਏ ਜੇ ਬਾਏ ਗੁਸਤਤ ਨੇਕ ਸਤਿਪੁਰਖ ਪੂਰਨ ਵਿਵੇਕ ਕਾਹੋ ਬੋਲਣਾ ਪਹੁੰਚਿਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨ ਨਾ ਪਾਈ ਅਨਕ ਭਗਤ ਬੰਦਨਿਤ ਕਰਹੇ ਚਰਨ ਕਮਲ ਹਿਰਦੇ ਸਿਮਰੇ ਸਤਿਬਲੇ ਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਉਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖਾ ਨਾ ਹੀ ਕਦੇ ਵਿਨਾ ਜਾ ਕੇ ਮਨ ਪ੍ਰਗਟੇ ਕੁੰਤਾ ਸਾਠ ਪਹਿਰ ਹਰ ਕਾ ਨਾਮ ਲੈ ਸੱਚ ਉਪਦੇ ਸੇਵਕ ਕੋ ਦੇ ਮੋਹ ਮਾਇਆ ਕੇ ਸੰਗਨਾ ਲੇ ਮਨ ਮੇ ਰਾਖੇ ਹਰ ਹਰੇ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤ ਮਾਏ ਠੰਡ ਵਰਤਾਈ ਅਨੰਤ ਭਾਦੁਕ ਨਾਠੇ ਭਾਈ ਜਨ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਵ ਚੁਕਾ ਨਿਰਭੋਏ ਬਸੇ ਸਗਲ ਵਿਆਦ ਬੰਤੇ ਖੈ ਨਸੇ ਜਿਸਗਾ ਸਾਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਪ੍ਰਭ ਗਮਨ ਸੁਣ ਨਾਨਕ ਹਰ ਹਰ ਦਾ ਸਰਵਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਦਿਨ ਸਗਲੀ ਮੋਹੀ ਆਪਣੇ ਸ਼ਰਤ ਪ੍ਰਭਾ ਬਣਾਏ ਆਪਣੀ ਕੀਮਤ ਆਪੈ ਪਾਏ ਅਰਬਿੰਦ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਧ ਬੋਧ ਰਭਿਆ ਰੂਪ ਰੰਗ ਭਏ ਪ੍ਰਗਾ ਸਾਧ ਕੇ ਸੰਗ ਰਾਜ ਰਚਨਾ ਆਪਣੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਧੰਨ ਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਮੀਤ ਵਿਸਾਰੋ ਚਰਨ ਕਮਲ ਹਿਰਦਮੈ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰਾਤ ਤਿੜਕਰ ਗਹੋ ਨਾਮ ਮਰਵਾਤ ਏ ਧੰਨ ਸੰਚੋ ਭਗਵੰਤ ਸੰਜਨਾ ਕਾ ਨਿਰਮਲ ਮੰਤੇ ਕਾ ਸਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉੜਤਾਵੇ ਤੋ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖੋ ਨਿਤ ਬਾਛੇ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਰੀ ਕਰਨੀ ਸਾ ਸੋਭਾ ਭਜਰ ਕੀ ਸਰਣੀ ਅਨੁਗ ਭਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਰਾਏ ਸਰਮ ਨਿਦਾਨ ਮੇਰਾ ਨਾਮ ਨਿਦਾਨ ਜਬ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੇ ਹੁਣ ਧਾਰੇ ਸਰਮ ਭਾਵੇ ਸਗਲੇ ਬਿਰਥਾਰੇ ਅਨੁਗ ਤਪੱਸਿਆ ਕਰੇ ਅਹੰਕਾਰ ਮਨ ਪ੍ਰਬੁੱਧੋ ਹਰ ਕੇ ਰਾਏ ਦੈਤ ਸਥਾਪਤਾ ਬਿਠਾਏ ਤਾਂ ਕੋ ਬਿਘਨ ਨਾ ਲਾਗੇ ਕੋਏ ਜਾ ਕੇ ਹਿਰਦੇ ਬਸੇ ਹਰ ਸੋਏ ਗਲਤਾ ਤੀ ਠਾਂਡਾ ਹਰਨਾਉ ਸਿਮਰ ਸਿਮਰ ਸਦਾ ਸੁਭਾਉ ਪਵਨ ਸੇ ਪੂਰਨ ਹੋਇਆ ਭਗਤ ਪਾਇਆ ਤੰਬਰਗਾ ਤਤਕਰ ਜਾਏ ਬਸੇ ਬਿਨਾਸੀ ਕਹੋ ਨਾਨਕ ਕਾਟੀ ਜੰਭਾ ਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਬਿਟੇ ਪ੍ਰਭ ਸੇਵਾ ਆਪ ਤਿਆਗ ਸ਼ਰਨ ਗੁਰਦੇਵ ਰਤਨ ਜਨਮ ਗਾਓ ਉਧਾਰ ਹਾਰ ਹਰ ਸਿਮਰ ਪ੍ਰਾਣ ਆਧਾਰ ਅਨਕ ਭਾਵਨਾ ਛੁੱਟਣ ਹਾਰੇ ਸਿਮਰਤ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਜਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਗਿਆਲ ਬਿਠਾਵੇ ਮੂਰਖ ਮਨਾ ਸੁਤ ਮੀਤ ਕੁਟਮ ਹਰ ਬਨਤਾ ਇੰਤੇ ਕਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀ ਤੁਸ ਬਜਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰਕੀ ਮਾਤੂ ਲੇ ਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀ ਨਿਰਮਲ ਹੋਏ ਤੁਮਾਰੋ ਚੀਤ

ਮੈਂ ਬੇ ਫੈਲ ਹੋਏ ਜਿੰਦ ਬਸੇ ਸੁਖ ਨਾਲ ਸਾਹ ਸਗਰਾ ਸਰਨਾਮ ਸੰਭਾਲ ਛਾੜ ਸਿਆਨ ਸਗਲੀ ਬਨਾ ਸਾਹ ਸੰਘ ਪਾਵੇਂ ਸੱਚ ਤਨਾ ਹਰ ਪੁੰਜੇ ਸੰਜ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਸਿਮਰੇ ਕੋ ਮਨ ਆਹੇ ਕਿਸਕੇ ਗੁਣ ਗਾਓ ਅਨੰਤ ਮੰਥਨ ਜਾਪ ਏਕ ਭਗਵੰਤ।

ਮੁਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਉ ਸਰਣਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਨਾ ਕੀ ਮਾਂਗੋ ਧੂਰ ਬਾਲ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਗੁਰੂ ਪ੍ਰਭ ਕੀ ਨੇਤਨੀਤ ਏ ਕੋਟ ਏਕੋ ਆਧਾਰ ਨਾਨਕ ਮਾਂਗੇ ਨਾਮ ਪ੍ਰਸਾਰ ਪ੍ਰਭ ਕੀ ਦਿਸ਼ਟ ਮਾਂ ਸੁਖ ਹਰਸ ਪਾਵੇ ਬਿਰਲਾ ਕੋਈ ਜਿਨ ਚਾਖਿਆ ਸੇ ਜਾਂਦਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਵਰ ਬਰੇ ਪ੍ਰੇਮ ਰਸ ਰੰਗ ਜੇ ਚਾਓ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਵਰਗਾ ਸੰਦਲ ਬਲਾਗ ਪਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਬੰਸਾ ਪੂਰੀ ਭਾਈ ਸਤਿਗੁਰ ਤੇ ਨਿਰਮਲ ਮਤ ਲਾਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਵਨੀ ਸਰਦਾ ਸਭ ਪੂਰੀ ਰਬ ਰਿਆ ਸਤਸੰਗ ਜੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗ ਬਿਸਰੇ ਜੇ ਘਾਲ ਨਾ ਭਾਨੇ ਸੋਗ ਬਿਸਰੇ ਜੇ ਕੀਆ ਜਾਣੇ ਸੋਗ ਬਿਸਰੇ ਜਿਨ ਸਭ ਕੁਛ ਦੀਆ ਸੋਗ ਬਿਸਰੇ ਜੇ ਜੀਵਨ ਜੀਆ ਸੋਗ ਬਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋਗ ਬਿਸਰੇ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੁੱਟਾ ਗੰਡ ਹੈ ਗੁਰਪੂਰੇ ਤਤ ਹੈ ਬੁਝਾਇਆ ਪ੍ਰਗਣਾ ਨਾਨਕ ਜਨ ਧਿਆਇਆ ਸਾਧਨ ਸੰਤ ਗੁਰੂ ਏਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ

ਗੁਰੇ ਗੁਰ ਕੀ ਪੀਰੀ ਦੀਖਿਆ ਜਿਸ ਮਨ ਬਸੇ ਤੇ ਸਾਜ ਪ੍ਰੀਖਿਆ ਮੰਥਨ ਨਾਮ ਜਪੋ ਲਿਬਲਾਏ ਦੁੱਖ ਦਰਦ ਮੰਤੇ ਭਾਉ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਮੈ ਠੇਖੇ ਤੁਮਾਰੀਏ ਘਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ ਤਿਸੇ ਦੂਰ ਗਾਹ ਗੋ

ਜਿਸ ਪਰ ਬਰਾਕੇਤ ਸੁਨਾਈ ਦੁਖ ਨਾਮ ਜਪਤ ਮਨੋ ਵਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਜਨ ਕੋ ਕੋਇ ਨਾ ਪਵਚਨ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਕੀ ਦਰਸ਼ਨ ਭੇਖ ਉਤਰਤ ਸ੍ਰੇਸ਼ਟ ਚਰਨ ਕਮਲ ਜਾਗੇ ਅਨੁਭਵ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਤਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤਾਕੇ ਨਿਕਟ ਨਾ ਆਵਤ ਕਾਲ

ಆನಗಮನ್ ಮೃಗಾಷ್ಟಪದಿ ಸಂತ ಸಂಗ ಅಂತರ್ಬ್ರಹ್ಮ ಇಷ್ಠಾನಾಂ ಪ್ರಭು ಕಾಲಾಗಾ ಮಿಠಾ ಸಗಲ ಸಮೇಗರಿ ಏಕ ಸಾಟ ಮಾಯಾನಗರಂಗನಾ ದೃಷ್ಟ ಹೇ ನಾವು ನಿದ್ದ ಅಮೃತ ಪ್ರಭು ಕಾನಾಂ ದೇಹ ಮ್ಯಸ್ಕಾಭಿಸರಾಂ ಸಂಸಂಸವಾದ ಅನತನಾದ ಕಹನಾ ಜಯ್ಯಾಚಾರ್ಯಸ್ಮಾದ ತೇನ ದೇಖ್ಯಾಸ್ಯಾವಿಧಿಕಾಯ ನಾನಂತ ಜನ ಸೋಜೀಪಾಯ ಸಂತರ ಸುವಂತರ ಸೋ ಅನಂತ ಘಟ್ಟಕೃಪ್ಯಾಭ್ರಹ ಭಗವಂತ ತರುಣಮಯಾಕಾಶ ಪಯಾಲ್ ಸರ್ವಲೋಕ ಪೂರ್ಣ ಭರತ ಬಾಲ ಬಂತನ ಪರ್ವತ ಬಾಲ ಬ್ರಹ್ಮ ಜಯ ಸಿಯಾ ಗ ತೈಸಾ ಕರ್ಮ ಪೌಣ ಪಾಣಿ ಮೇ ಸಂತರ ಬಾಹೆ ಚಾರ ಗುಣಿತ ದಸೇ ಸಂಬಾಹೆ ದಸ್ತೇ ಭಿನ್ನೈ ಕೋಠಾಂ ಗುರುಪ್ರಸಾದ ನಾನಕ ಸುಖ ಪಾವ ಭೇದ ಪ್ರಾಣ ಸಿಮೃತ ಮೈ ದೇಖ ಸಸಿಯರ ಸೂರ ನಕ್ಷತ್ರ ಮೈ ಏಕ ಬಾಣೀ ಪ್ರಭುಗೀ ಸಬಕೋ ಬೋಲೈ ಆಪ ಅಡೋಲಾ ಕಬೂನ್ ಡೋಲೈ ಸರ್ವ ಕಲಾ ಕರ ಖೇಲೈ ಖೇಲ ಮੋಲಾ ಪੂਣੀ ਪਾਈਆ ਗੁਣੇ ਅਮੋਲ ਸਰਬਜੋਤ ਮੈਂ ਜਾਗੀ ਜੋ ਧਾਰਿਓ ਸਵਾਮੀ ਓਤ ਬੋਤ ਗੁਰਪ੍ਰਸਾਦ ਪਰਮ ਕਾ ਦਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੈ ਸਭ ਧਰਮ ਸੰਜਨਾ ਸੁਨੇ ਸੋ ਬਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਦ ਵਚਨ ਸਾਧੂ ਸਭ ਕਹਿਤ ਜੋ ਜੋ ਹੈ ਸੋਈ ਸੁਖ ਮਾਨੇ ਕਰਨ ਗਰਾਮ ਨਹਾਰ ਪ੍ਰਭ ਜਾਣੇ ਅੰਦਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਤਪਾਤ ਤਿਸ ਭਾਵਿਤਾ ਕਰੇ ਵਿਸਥਾਰ ਤਿਸ ਭਾਵਿਤਾ ਏਕ ਅੰਕਾਰ ਅਨਕਲਾ ਲਖੀ ਨ ਜਾਏ ਜਿਸ ਭਾਵਿਤ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰਾ ਪਿਆ ਬਾ ਭਰਪੂਰ ਅੰਤਰਗਜ ਸਾਹਿਬ ਜਨਾਏ ਨਾਨਕ ਜਨਾ ਬੁਝਾਏ ਸਰਭੂਤਾ ਪ੍ਰਤਾਰਾ ਸਰਬਨੈ ਨਾ ਪੇਖਣ ਹਾਰਾ ਸਗਲ ਸਮਗਰੀ ਜਾਗਾ ਤਨਾ ਪੰਜਸ ਆਪ ਹੀ ਸੁਨਾ ਬਨ ਜਾਣੇ ਖੇਲ ਬਣਾਇਆ ਗਿਆ ਕਾਰੀ ਕੀਨੀ ਮਾਇਆ ਸਭਗੇ ਮਦ ਅਲਿਪ ਤੋ ਰਹਿ ਜੋ ਕਿਛ ਕਹਿਣਾ ਸੁਭਾਵੇ ਕਹਿਆ ਗਿਆ ਵਿਆ ਗਿਆ ਜਾਏ ਨਾਨਕ ਜਾ ਭਾਵੇ ਤਲੈ ਸਮਾਏ ਇਸ ਤੇ ਹੋਏ ਸੋ ਨਾ ਹੀ ਬੁਰਾ ਬੁਰਾ ਕਹਾਉ ਗਿਨੇ ਕੁਛ ਕਰਾ ਭਲਾ ਕਰ ਤੂੰ ਤਤ ਨੀ ਕੀਆ ਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣ ਸੰਗਰਾਚ ਤਾਂ ਕਿ ਗਤਵਿੰਦ ਕਹੀ ਨਾ ਜਾਏ ਦੂਸਰੋ ਤਾਂ ਸੋਜੀ ਪਾਏ ਤਿਸਕਾ ਕੀਆ ਸਪਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਹਿਰਦਾ ਭਗਵੰਤ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹਾ ਸੁਭਾਵ ਜਨ ਕਹਿ ਸੰਗ ਚੇਤੇ ਆਵੈ ਨਾਉ ਆਪ ਮੁਕਤ ਮੁਕਤ ਕਰਾਇਆ ਸੰਸਾਰ ਆਪ ਮੁਕਤ ਮੁਕਤ ਕਰਾਇਆ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਪਹਾਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨ ਚੱਲੈ ਨਾਲ

ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ

ਪਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਰੇਖ ਭੇਹ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਹੋਜ ਕਹਿਜੈ।

ਉਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਅਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ

ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸ

ਨਹੀਂ ਮੈਂ ਕਿ ਅਕਲ ਅਲਾਮ ਹੈ ਕਿ ਸਹਿਬ ਕਲਾਮ ਹੈ ਕਿ ਹੁਸਨ ਅਲ ਵਜੂ ਹੈ ਤਮਾਮ ਅਲ ਰੁਜੂ ਹੈ ਹਮੇਸ਼ਰ ਸਲਾਮੇ ਸਰੀਖ ਤੁਮ ਦਾਮੇ ਗਨੀ ਬੁਲ ਸਿਕਾਹਤੇ ਗਰੀਬ ਉਲ ਪਰਾਹਤੇ ਬਿਲੰਦਲ ਮਕਾਨ ਹੈ ਜਮੀਨ ਅਲ ਜਮਾਨੇ ਤਮੀਜ਼ ਅਲ ਤਮਾਮੇ ਰੁਜੂ ਅਲ ਨਿਦਾਨੇ

ਨੀਆ ਗਾੜੇ ਗੜਾਣ ਕੇ ਤੋਲਣ ਹਾਰ ਸੁਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕਉ ਸਿਰਨਾਇਕ ਜਾਚਕ ਨੇਕ ਸੋ ਏਕ ਦਵਈਆ ਦਾਨਵ ਦੇਵ ਫਰਿੰਦਰ ਸਾਚਰ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਪਾਠ, ਪੰਜ ਬਾਣੀਆਂ ਦੇ ਨੇਤਰੇ ਮਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਦੀ। ਸੋ ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪੌਂਟਾ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੋਣਾ ਦੇ ਸੰਪੂਰਨਤਾ ਦਿਵਸ ਜੋ 30 ਤਰੀਕ ਨੂੰ ਆ ਰਹੇ ਹਨ, ਐਤਵਾਰ ਵਾਲੇ ਦਿਨ। ਸੋ ਨਾਲ ਹੀ ਉਸ ਦਿਨ ਜੋ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ, ਨਾਲ ਨਾਲ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਈਆਂ ਜਾਣੀਆਂ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਸਮੇਂ ਸਿਰ ਪਹੁੰਚ ਕਰਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਾਰ ਸਭ ਤੇਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦਰਸਾ ਫਰੀ ਮਾਂਡ ਤੋਂ ਅੰਮ੍ਰਿਤ ਹਰਿਦਵਾਰ ਵਿੱਚ ਸ੍ਰੀ ਵਾਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜੇ ਸਨ। ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਕੀਰਤਨ ਜਥਾ, ਭਾਈ ਸਾਹਿਬ ਜਥਾ, ਬਹੁਤ ਬਹੁਤ ਧੰਨਵਾਦ। ਆਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁੱਖ ਬਾਗ ਦੀ ਕਥਾ ਆਪ ਜੀ ਨੂੰ ਸਰਨ ਕਰਾਉਣਗੇ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ। ਉਹਨਾਂ ਪਾਸੋਂ ਪਿਆਰ ਸਾਹਿਬ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਤੇ ਸੁਰਤ ਦੁਆਰੇ ਵੀ ਕਰਦੇ ਨੇ। ਫਿਰ ਸਹਿਜੇ ਸਹਿਜੇ ਇੰਨੀ ਇਕਾਗਰਤਾ ਆ ਜਾਂਦੀ ਹੈ, ਰਸਨਾ ਬਿਲਕੁਲ ਚੁੱਪ ਹੋ ਜਾਂਦੀ ਹੈ, ਹਰ ਇੱਕ ਰੋਮ ਚੋਂ ਕਰੋੜਾਂ ਕਰੋੜਾਂ ਜੀਵਾਂ ਬਣ ਜਾਂਦੀਆਂ ਨੇ, ਇੱਕ ਇੱਕ ਰੋਮ ਚੋਂ ਕਰੋੜਾਂ ਕਰੋੜਾਂ ਜੀਵਾਂ ਦੁਆਰੇ ਗੁਰੂ ਗੁਰੂ ਗੁਰੂ ਗੁਰੂ ਗੁਰੂ ਦਾ ਜਾਪ ਚੱਲਦਾ, ਗੁਰਮੁਖਾਂ ਦੀ ਅਵਸਥਾ ਹੈ, ਜਿਹਨੂੰ ਸਾਹਿਬ ਜੀ ਕਹਿੰਦੇ ਇੱਕ ਦੋ ਜੀ ਭੋ ਲੱਖ ਹੋ ਹੇ ਲੱਖ ਹੋਵੇ ਲੱਖ ਵੀਸ। ਇਹ ਗੁਰੂ ਦਾ ਸ਼ਬਦ ਜਿਹੜਾ ਗੁਰਮੁਖਾਂ ਦੇ ਰੋਮ ਰੋਮ ਦੇ ਵਿੱਚ ਵਸ ਜਾਂਦਾ ਹੈ। ਫਿਰ ਆਪਣੀ ਕਿਰਤ ਬਿਰਤ ਤੇ ਵੀ ਕਰਦੇ, ਸਾਧ ਸੰਗਤ ਵਿੱਚ ਆ ਕੇ ਗੁਰੂ ਬਾਬਾ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਦੇ, ਫਿਰ

ਵਾਹਿਗੁਰੂ ਸ਼ਬਦ ਹੋਇਆ ਕਰਦਾ ਹੈ। ਤੁਸੀਂ ਵੱਡਿਆਂ ਭਾਗਾਂ ਵਾਲੇ, ਉਹਨਾਂ ਨੇ ਸਮਝ ਲਿਆ ਹੈ ਸੰਸਾਰ ਇੱਕ ਆਉਣ ਜਾਣ ਵਾਲਾ ਸਮਾਏ ਦੇ ਵਿੱਚ ਸਦਾ ਕੋਈ ਕਾਇਮ ਨਹੀਂ ਰਹਿੰਦਾ। ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ

ਸਿੱਖਾਂ ਦੀ ਦਾਤ ਪ੍ਰਾਪਤ ਹੋਈ ਹੈ। ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਸਾਹਿਬਾਂ ਨੇ ਇਹੀ ਕਿਰਪਾ ਕੀਤੀ ਹੈ, ਵੈਰਾਗਮਈ ਪਾਵਨ ਉਪਦੇਸ਼ ਬਖਸ਼ਿਆ ਹੈ ਭਈ ਸੰਸਾਰ ਵਿੱਚ ਸਦਾ ਕੋਈ ਕਾਇਮ ਦਾਇਮ ਰਹਿਣ ਵਾਲਾ ਨਜ਼ਰ ਆਉਂਦਾ ਨਹੀਂ, ਭਈ ਸਭ ਮਿਥਿਆ ਹੈ। ਇੱਕ ਰੱਬ ਦੇ ਪਿਆਰੇ ਨੇ ਸ਼ਬਦ ਦੁਆਰੇ ਜੀਵਨ ਦਾ ਪਾਰ ਉਤਾਰਾ ਕਰ ਲੈਂਦੇ ਨੇ, ਕੋ ਮੁਰਖ ਨੇ ਸੰਸਾਰ ਵਿੱਚ ਜਿਹੜੇ ਮਾਇਆ ਦੇ ਮਗਰ ਮਗਰ ਦੌੜਦੇ ਦੌੜਦੇ ਦੌੜਦੇ ਅੰਤ ਨੂੰ ਇਉਂ ਦੀ ਬਾਤ ਬਣ ਜਾਂਦੀ ਹੈ ਜਿਵੇਂ ਗੁੜ ਹੁੰਦਾ, ਗੁੜ ਗੁੜ ਦੇ ਉੱਤੇ ਆ ਕੇ ਮੱਖੀ ਬੈਠ ਜਾਵੇ, ਉਹਦੇ ਖੰਭ ਭਾਰੇ ਹੋ ਜਾਂਦੇ ਨੇ, ਉਹਨੂੰ ਤੋਂ ਵੱਡਿਆ ਨਹੀਂ ਜਾਂਦਾ, ਉਹ ਖੰਭਾਂ ਦਾ ਹੀ ਗੁੜ ਲੱਗ ਕੇ ਇੰਨਾ ਜ਼ਿਆਦਾ ਭਾਰ ਹੋ ਜਾਂਦਾ ਹੈ, ਉਸ ਗੁੜ ਦੇ ਨਾਲ ਹੀ ਚਿੰਬੜ ਜਾਂਦੀ ਹੈ ਅਤੇ ਚਿੰਬੜੀ ਚਿੰਬੜੀ ਦੇ ਸਵਾਸ ਨਿਕਲ ਜਾਂਦੇ ਨੇ। ਮਾਇਆ ਰੂਪੀ ਗੁੜ ਹੈ, ਸਰੀਰ ਰੂਪੀ ਖੰਭ ਚਿੰਬੜ ਜਾਂਦੇ ਨੇ, ਇਹਦੇ ਵਿੱਚ ਹੀ ਜੀਵ ਜਿਹੜਾ ਨਿਕਲਦਾ ਨਹੀਂ, ਦਲ ਦਲ ਦੇ ਵਿੱਚ ਫਸ ਕੇ ਚਾਹਣੀ ਜੀ ਵਿੱਚ ਲੱਗ ਕੇ ਮਿੱਠੇ ਵਿੱਚ ਲੱਗ ਕੇ ਆਪਣਾ ਸਰੀਰ ਜਿਹੜਾ ਅੰਤ ਨੂੰ ਸਮਾਪਤ ਕਰ ਬੈਠਦਾ ਹੈ। ਇਹ ਅੱਜ ਦੇ ਅੰਮ੍ਰਿਤ ਬਚਨ ਪਹਿਲੇ ਪਾਤਸ਼ਾਹ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਿਓ ਜਹ ਤਹ ਭਏ ਸਹਾਏ। ਗਰੀਬ ਨਿਵਾਜ ਜੀ ਅਪਾਰ ਕਿਰਪਾ ਕਰਦੇ ਨੇ ਗੁਰੂ ਖਾਲਸਾ ਜੀ ਗੁਰੂ ਬਖਸ਼ਿਸ਼ ਦੁਆਰੇ ਅੱਜ ਦੇ ਅੰਮ੍ਰਿਤ ਬਚਨਾਂ ਨਾਲ।

ਤੈਨੂੰ ਉੱਠ ਕੇ ਚਲੇ ਜਾਣਾ ਹੈ, ਮੁਸਾਫ਼ਰ ਖਾਨਾ ਹੈ। ਇੱਕ ਛੋਟਾ ਜਿਹਾ ਬੋਲ ਆਉਂਦਾ ਹੈ, ਇੱਕ ਰਾਜਾ ਸੀ, ਰਾਜਾ ਉਹਦੇ ਦਰ ਤੇ ਕੋਈ ਐਸਾ ਮਹਾਤਮਾ ਆਇਆ, ਉਹਨੇ ਕਿਹਾ ਮੁਸਾਫ਼ਰ ਖਾਨਾ ਹੈ। ਉਹਨੂੰ ਵਿਰਾਗ ਆ ਗਿਆ, ਉਹ ਵਿਰਾਗ ਦੇ ਵਿੱਚ ਬਾਹਰ ਨਿਕਲ ਤੁਰਿਆ, ਕੁਝ ਸਮਾਂ ਭਗਤੀ ਬੰਦਗੀ ਕੀਤੀ। ਇੱਕ ਦਿਨ ਉਹ ਰਾਜਾ ਨਗਰ ਵਿੱਚ ਆਇਆ ਹੈ। ਜਿਸ ਵੇਲੇ ਨਗਰ ਦੇ ਵਿੱਚ ਆਇਆ, ਇੱਕ ਬਹੁਤ ਵੱਡਾ ਮਹੱਲ ਨਜ਼ਰ ਆਇਆ, ਉਹਦੇ ਸਨਮੁੱਖ ਆ ਗਿਆ, ਪਹਿਰੇਦਾਰ ਖੜੇ ਨੇ। ਉਹਨੂੰ ਆ ਕੇ ਉਹ ਸਾਧੂ ਵੈਰਾਗੀ ਕਹਿਣ ਲੱਗਾ, ਭਾਈ ਮੈਂ ਇੱਥੇ ਰਾਤ ਮੁਸਾਫ਼ਰਖਾਨੇ ਵਿੱਚ ਕੱਟਣੀ ਹੈ। ਪਹਿਰੇਦਾਰ ਕਹਿਣ ਲੱਗਾ, ਤੈਨੂੰ ਮੁਸਾਫ਼ਰਖਾਨਾ ਦਿਸਦਾ? ਇਹਦੇ ਰਾਜੇ ਦੇ ਬਹੁਤ ਵੱਡੇ ਮਹੱਲ ਨੇ, ਮਹੱਲ ਮੁਸਾਫ਼ਰਖਾਨੇ ਰਾਜੇ ਨੇ ਸ਼ਹਿਰ ਵਿੱਚ ਬਹੁਤ ਬਣਾਏ ਹੋਏ ਨੇ, ਤੂੰ ਰਾਤ ਹੀ ਕੱਟਣੀ ਹੈ, ਸ਼ਹਿਰ ਵਿੱਚ ਚਲਾ ਜਾ, ਉੱਥੇ ਰਾਤ ਕੱਟ ਕੇ ਅਗਾਂਹ ਤੁਰ ਜਾਵੇ। ਉਹ ਕਹਿੰਦਾ, ਨਹੀਂ ਮੈਂ ਇੱਥੇ ਰਾਤ ਕੱਟਣੀ ਹੈ। ਪਹਿਰੇਦਾਰ ਕਹਿਣ ਲੱਗਾ, ਨਾ ਭਾਈ, ਨਾ ਇਹ ਰਾਜੇ ਦਾ ਮਹੱਲ ਹੈ। ਉਹ ਸਾਧੂ ਤੁਰ ਗਿਆ। ਥੋੜ੍ਹੀ ਦੇਰ ਬਾਅਦ ਦੂਜੀ ਵਾਰ ਫਿਰ ਆ ਕੇ ਕਹਿਣ ਲੱਗਾ, ਨਾ ਭਾਈ, ਮੈਂ ਤੇ ਰਾਤ ਇੱਥੇ ਹੀ ਕੱਟਣੀ ਹੈ। ਫਿਰ ਉਹਨੇ ਜਵਾਬ ਦਿੱਤਾ, ਚਲਾ ਗਿਆ। ਤੀਜੀ ਵਾਰ ਫਿਰ ਆਇਆ, ਪਹਿਰੇਦਾਰ ਕੁਝ ਕ੍ਰੋਧ ਵਿੱਚ ਬੋਲਿਆ, ਕਹਿਣ ਲੱਗਾ, ਦੇਖ ਭਾਈ, ਮੈਂ ਤੈਨੂੰ ਬਾਰ ਬਾਰ ਕਹਿ ਰਿਹਾ, ਤੂੰ ਦੁਬਾਰਾ ਦੁਬਾਰਾ ਆ ਕੇ ਕਹਿ ਰਿਹਾ ਮੁਸਾਫ਼ਰਖਾਨੇ ਵਿੱਚ ਰਾਤ ਕੱਟਣੀ ਹੈ, ਰਾਤ ਕੱਟਣੀ ਹੈ, ਮੁਸਾਫ਼ਰਖਾਨੇ ਬਾਹਰ ਬਹੁਤ ਨੇ, ਅਗਰ ਤੇਰੀ ਆਵਾਜ਼ ਰਾਜੇ ਨੂੰ ਸੁਣ ਗਈ ਤਾਂ ਉੱਠ ਜਾਵੇਗਾ, ਕ੍ਰੋਧਵਾਨ ਹੋਵੇਗਾ, ਪਤਾ ਨਹੀਂ ਤੈਨੂੰ ਕੀ ਸਜ਼ਾ ਦੇਵੇ। ਇੰਨੀਆਂ ਗੱਲਾਂ ਬਾਤਾਂ ਕਰਦਿਆਂ ਨੂੰ ਰਾਜੇ ਦੀ ਅੱਖ ਖੁੱਲ੍ਹ ਗਈ, ਤਾਕੀ ਖਿੜਕੀ ਖੋਲ੍ਹੀ, ਆਪਸ ਵਿੱਚ ਗੱਲਾਂ ਹੋ ਰਹੀਆਂ ਨੇ। ਉਸ ਵੇਲੇ ਉਹ ਰਾਜੇ ਨੇ ਸੁਣ ਲਿਆ, ਕਹਿਣ ਲੱਗਾ, ਭਾਈ ਵੈਰਾਗੀ ਸਾਧੂ, ਮੈਂ ਸ਼ਹਿਰ ਵਿੱਚ ਮੁਸਾਫ਼ਰਖਾਨੇ ਬਹੁਤ ਤਿਆਰ ਕੀਤੇ ਨੇ, ਤੂੰ ਰਾਤ ਹੀ ਕੱਟਣੀ ਹੈ, ਚਲਾ ਜਾ, ਤੈਨੂੰ ਉੱਥੇ ਜਗ੍ਹਾ ਮਿਲ ਜਾਵੇਗੀ, ਕਮਰਾ ਮਿਲ ਜਾਵੇਗਾ। ਉਹ ਕਹਿਣ ਲੱਗਾ, ਨਾ ਭਾਈ, ਮੈਂ ਇੱਥੇ ਰਾਤ ਕੱਟਣੀ ਚਾਹੁੰਦਾ। ਰਾਜਾ ਕਹਿੰਦਾ, ਮੇਰਾ ਮਹੱਲ ਹੈ। ਉਹ ਸਾਧੂ ਕਹਿਣ ਲੱਗਾ, ਵੀ ਤੇਰਾ ਮਹੱਲ ਹੈ, ਮੈਂ ਇਸ ਤੋਂ ਪਹਿਲਾਂ ਇੱਥੇ ਇੱਕ ਵਾਰ ਆਇਆ ਸੀ, ਉਸ ਵੇਲੇ ਇੱਥੇ ਤੂੰ ਨਹੀਂ ਸੀ ਹੁੰਦਾ। ਕਹਿਣ ਲੱਗਾ, ਜੀ ਉਦੋਂ ਮੇਰਾ ਪਿਤਾ ਹੁੰਦਾ ਸੀ। ਉਹ ਸਾਧੂ ਫਿਰ ਕਹਿਣ ਲੱਗਾ, ਜੀ ਉਸ ਤੋਂ ਪਹਿਲਾਂ ਮੈਂ ਇੱਕ ਵਾਰ ਫਿਰ ਆਇਆ ਸੀ, ਉਦੋਂ ਇੱਥੇ ਉਹ ਤੇਰਾ ਪਿਤਾ ਨਹੀਂ ਸੀ ਹੁੰਦਾ। ਕਹਿੰਦਾ, ਜੀ ਨਹੀਂ, ਉਦੋਂ ਮੇਰਾ ਦਾਦਾ ਹੁੰਦਾ ਸੀ। ਵਿਰਾਗ ਦੇ ਬੋਲ ਨੇ, ਕਹਿਣ ਲੱਗਾ, ਮੈਂ ਪਹਿਲਾਂ ਵੀ ਆਇਆ ਸੀ। ਕਹਿੰਦਾ, ਪੜਦਾਦਾ ਆਇਆ ਸੀ। ਕਹਿੰਦਾ, ਮੁਸਾਫ਼ਰਖਾਨੇ ਦਾ ਮਤਲਬ ਕੀ ਹੈ? ਜਿਹੜੇ ਆਏ ਨੇ ਉਹ ਚਲੇ ਗਏ ਨੇ, ਦੇਖ ਮੈਂ ਵੀ ਰਾਜਾ ਸੀ। ਉਹ ਸਾਧੂ ਕਹਿਣ ਲੱਗਾ, ਰਾਜਾ ਮੈਂ ਵੀ ਸੀ, ਪਰ ਮੈਨੂੰ ਵੀ ਏਦਾਂ ਕਿਸੇ ਨੇ ਸ਼ਬਦ ਦੀ ਚੋਟ ਮਾਰੀ ਵੀ ਇਹ ਸੰਸਾਰ ਇੱਕ ਮੁਸਾਫ਼ਰਖਾਨਾ ਹੈ। ਵਾਟ ਵਟਾਓ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ ਨਾਹੇ ਪਰਾਈ ਤਾਤ, ਨਾ ਚੇਤਰ ਹੱਸਿਆ ਮੋਏ ਨਾ ਪੁੱਛੇ ਜਾਤ, ਵੀ ਵਾਹ ਨਾ ਹੱਸਿਆ। ਇਹ ਰਾਤ ਕੱਟਣ ਵਾਸਤੇ ਸੰਸਾਰ ਇੱਕ ਮੁਸਾਫ਼ਰਖਾਨਾ ਹੈ, ਉਮਰਾਂ ਰੂਪੀ ਰਾਤ ਕੱਟਣ ਵਾਸਤੇ ਮਾਤ ਲੋਕ ਰੂਪੀ ਸੰਸਾਰ ਮੁਸਾਫ਼ਰਖਾਨੇ ਵਿੱਚ ਆਇਆ। ਇੱਥੇ ਰਾਤ ਕਿਹੜੀ ਕੱਟਣੀ ਹੈ ਜੀ? ਉਮਰਾਂ ਰੂਪੀ ਰਾਤ, ਕਿਸੇ ਦੀ 50 ਦੀ ਹੈ, ਕਿਸੇ ਦੀ 40 ਦੀ ਹੈ, ਇਹਦੇ ਬਾਰੇ ਸਾਨੂੰ ਤੇ ਪਤਾ ਨਹੀਂ ਹੈ। ਕਿਸੇ ਦੀ 70 ਦੀ, 80 ਦੀ ਹੈ, ਜ਼ਿਆਦਾ ਤੋਂ ਜ਼ਿਆਦਾ ਕੋਈ 100 ਸਾਲ ਜੀ ਲਵੇਗਾ। ਇੱਥੋਂ ਤੱਕ ਬਾਤ ਆ ਜਾਂਦੀ ਹੈ, ਰੱਜ ਨਾ ਕੋਈ ਜੀਵ ਆ ਕੂੜੇ ਪਰਿਭਾਸੇ। ਇਹ ਤੇ ਕਦੇ ਵੀ ਕੋਈ ਬੰਦਾ ਨਹੀਂ ਕਹਿੰਦਾ ਵੀ ਮੈਂ ਸੰਸਾਰ ਤੋਂ ਚਲਾ ਜਾਵਾਂ, ਪਰ ਜਾਣਾ ਤਾਂ ਪੈਂਦਾ ਹੀ ਹੈ। ਸਾਹਿਬਾਂ ਦੇ ਬੋਲ ਨੇ, ਮਰਨ ਲਿਖਾਏ ਮੰਡਲ ਮੈਂ ਆਏ, ਮੌਤ ਲਿਖਾ ਕੇ ਤਾਂ ਹੀ ਤਾਂ ਗਰੀਬ ਨਿਵਾਜ ਨੇ ਮਾਤ ਲੋਕ ਵਿੱਚ ਭੇਜਿਆ ਹੈ। ਆਹ ਦਿਨ ਆਇਆ, ਦਿਨ ਰੁਕਿਆ ਕਦੇ ਰੁਕਦਾ ਨਹੀਂ ਹੈ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਫਿਰ ਨਾਹੀ, ਸੰਗ

ਦਿੰਦਾ ਹੀ ਹੈ। ਜਿਣ ਜੀਉ ਦੀਆ ਸੋ ਰਿਜਕ ਅੰਬਰਾਵੈ, ਸਭ ਘੱਟ ਪੀਤਰ ਹਾਥ ਖਿਲਾਵੈ। ਸਾਹਿਬ ਜੀ ਕੀ ਕਰਨਾ ਚਾਹੀਦਾ ਹੈ? ਤਾਂ ਗਰੀਬ ਨਿਵਾਜ ਕਹਿੰਦੇ ਕਰ ਬੰਦਗੀ, ਭਈ ਬੰਦਗੀ ਕਰਿਆ ਕਰ। ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਕਰ ਬੰਦੇ ਤੂੰ ਬੰਦਗੀ, ਜੱਚਰ ਘੱਟ ਮੈਂ ਸਾਹੋ, ਸੇਖ ਫਰੀਦ ਖੈਰ ਦੀਜੈ। ਬੰਦਗੀ ਬੇਨਤੀ ਕਰਿਆ ਕਰ, ਮਹਾਰਾਜ ਮੈਂ ਤੁਹਾਡਾ ਮੰਗਤਾ ਜੇ ਮੰਗਤਾ, ਮੇਰੇ ਹਿਰਦੇ ਰੂਪੀ ਝੋਲੀ ਵਿੱਚ ਮੈਨੂੰ ਨਾਮ ਦਾ ਆਟਾ ਪਾ ਦਿਓ, ਮੈਨੂੰ ਨਾਮ ਦੀ ਖੈਰ ਦੇ ਦਿਓ। ਇਸ ਕਰਕੇ ਸਾਹਿਬ ਜੀ ਕਹਿੰਦੇ ਕਰ ਬੰਦੇ, ਜਿਣ ਜੀਓ ਦੀਆ ਸੋ ਰਿਜ ਕਮਰਾਵੈ, ਸਭ ਘੱਟ ਪੀਤਰ ਹੱਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ, ਸਮਾਰ ਸਵੇਰਾ ਭਈ ਉੱਠਦਿਆਂ ਸਾਰ, ਤੇਰੀ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਸ਼ਬਦ ਹੋਵੇ, ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਹੋਵੇ। ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ, ਸਮਾਰ ਸਵੇਰਾ ਉਹ ਜਨਮ ਸਿਰਾਨੋ, ਜਨਮ ਤਾਂ ਮਿਲਿਆ ਪੰਥ ਨਾ ਸਵਾਰਾ, ਰਸਤਾ ਨਹੀਂ ਸੰਭਾਲ ਕਰ ਰਿਹਾ, ਰਸਤਾ ਤਿਆਰ ਨਹੀਂ ਕਰ ਰਿਹਾ। ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹਿ ਦਿਸ ਅੰਧਿਆਰਾ, ਕਹਿ ਰਵਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਵੀ ਇਹ ਫਾਨੀ ਸੰਸਾਰ ਹੈ, ਇਹ ਪੱਕਾ ਨਹੀਂ ਰਹਿਣ ਵਾਲਾ। ਮੁਕਾਮ ਕਰ ਕਰ ਬੈਸਣਾ, ਨਿਤ ਚੱਲਣਾ ਕੀ ਧੋਖ, ਸੁਰ ਸਿੱਧ ਗਨ ਗੰਧਰਵ ਮੁਣਜਣ, ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ, ਅਵਰੇ ਪੀ ਚੱਲਣ ਹਾਰ। ਸਾਹਿਬ ਜੀ ਕਹਿੰਦੇ ਇੱਥੋਂ ਸਾਰੇ ਦੇ ਸਾਰੇ ਕੂਚ ਕਰ ਗਏ ਨੇ, ਅਵਰੇ ਪੀ ਚੱਲਣ ਹਾਰ। ਮਾਤੇ ਮਤੰਗ ਜਰੇ ਜਰ ਸੰਗ, ਨੂਪੋ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਪੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਾਤ ਨਿਵਾਰੇ। ਹਰੀ ਪੁਜਾਣ ਕੇ ਭੂਪ ਭਲੀ ਬਿੰਦ, ਨਿਆਵਤ ਸੀਸ ਨਾ ਜਾਤ ਵਿਚਾਰੇ, ਇਤੇ ਭਏ ਤੋਂ ਕਹਾ ਭਏ ਭੂਪਤ, ਅੰਤ ਕੋ ਨਾਗੇ ਹੀ। ਹਾਂਜੀ ਪਾਏ ਪਧਾਰੇ ਬੜੇ ਬੜੇ ਰਾਜੇ, ਭਈ ਬੜੇ ਬੜੇ ਹੋਏ ਨੇ ਸੰਸਾਰ ਵਿੱਚ, ਚਲੇ ਗਏ ਨੇ, ਕੋਈ ਨਾਂ ਨਹੀਂ ਜੇ ਲੈਂਦਾ ਉਹਨਾਂ ਦਾ, ਜਿਨ੍ਹਾਂ ਦੇ ਰੱਥਾਂ ਦੇ ਪਹੀਆਂ ਨਾਲ ਸੱਤ ਸਮੁੰਦਰ ਖੋਦੇ ਗਏ ਨੇ। ਕਿਤੇ ਕਿਤੇ ਵੇਦ ਪੁਰਾਣਾਂ ਵਿੱਚ ਉਹਨਾਂ ਦਾ ਨਾਂ ਆਉਂਦਾ, ਨਹੀਂ ਤੇ ਕੋਈ ਨਾਂ ਨਹੀਂ ਲੈਂਦਾ। ਬੜੇ ਬੜੇ ਰਾਜੇ, ਬੜੇ ਬੜੇ ਰਾਜੇ, ਜਾ ਕੇ 9 ਲੱਖ ਨਗਾਰੇ ਬਾਜੇ, ਜਾ ਕੇ ਰੱਥ ਪਹੀਣ ਸਿਉਂ, ਸਾਤੋ ਸਿੰਧ ਥਾਟੇ ਹੈ, ਤੇਊ ਨਾਸ ਭਇਓ। ਚਲੇ ਗਏ ਨੇ, ਕੋਉ ਲੇਤ ਨਾਮ ਨਾਹੀ, ਭਈ ਕਈਆਂ ਨੂੰ ਨਾਮਾਂ ਦਾ ਪਤਾ ਹੀ ਨਹੀਂ, ਆਪਾਂ ਨੂੰ ਕਿੱਥੇ ਪਤਾ, ਬੜੇ ਬੜੇ ਹੋ ਗੁਜਰੇ ਨੇ। ਕਉ ਲੇਤ ਨਾਮ ਨਾਹੀ, ਕਹੂ ਕਹੂ ਬੇਦ ਪੁਰਾਨ ਮੈਂ ਥਾਟੇ ਹੈ, ਤੁਮ ਜੋ ਕਹਿਤ ਹੋ ਭੂਪਤ ਹੋ ਭੂਪਤ ਹੋ, ਤੁਮ ਸੋ ਗੁਲਾਮ ਗਿੱਧੀ ਕਿਤੇ ਕਾਲ ਕਾਟੇ ਹੈ। ਤੇਰੇ ਵਰਗੇ ਭੀ ਗਿੱਦੜ ਕਾਲ ਸ਼ਿਕਾਰੀ ਨੇ ਕਿੰਨੇ ਕੱਟ ਲਏ ਨੇ। ਇਸ ਕਰਕੇ ਅੱਜ ਗੁਰੂ ਨਾਨਕ ਮਹਾਰਾਜ ਵੈਰਾਗਮਈ ਪਾਵਨ ਉਪਦੇਸ਼ ਦਿੰਦੇ ਨੇ, ਬਾਬਾ ਹੇ ਭਾਈ ਆਇਆ ਹੈ ਇਸ ਮਾਤ ਲੋਕ, ਤੈਨੂੰ ਜਨਮ ਮਿਲਿਆ ਹੈ। ਤਾਂ ਮਹਾਰਾਜ ਕਹਿੰਦੇ ਹੈ ਉੱਠ ਚੱਲਣਾ, ਵੀ ਇੱਥੋਂ ਉੱਠ ਕੇ ਤੁਰ ਜਾਣਾ। ਉੱਠ ਵੰਜ ਵਟਾਉੜਿਆ ਤੈ ਕਿਆ ਚਿਰ ਲਾਇਆ, ਉੱਥੇ ਤੈਨੂੰ ਚਿਰ ਨਹੀਂ ਲਾਉਣਾ। ਜਦੋਂ ਹਕਾਰੜਾ ਆ ਗਿਆ ਨਾ ਅੱਗੇ ਬੋਲ ਆਉਣੇ ਨੇ, ਨਾ ਪਹਿਲਾਂ ਜਦੋਂ ਮੇਰੇ ਵਾਹਿਗੁਰੂ ਜੀ ਦੇ ਦਰਗਾਹ ਵਿੱਚੋਂ ਚਿੱਠੀ ਆ ਗਈ, ਤਾਂ ਮਹਾਰਾਜ ਕਹਿੰਦੇ ਜਾਣਾ ਪਵੇਗਾ। ਆਮ ਐਸੀ ਗੱਲ ਹੁੰਦੀ ਹੈ ਨਾ, ਜਦੋਂ ਕਿਸੇ ਦਾ ਪ੍ਰਾਣੀ ਰੱਬ ਨਾ ਕਰੇ, ਜਾਂਦਾ ਜਾਣਾ ਤੇ ਪੈਂਦਾ ਹੀ ਹੈ। ਕਹਿੰਦੇ ਜੀ ਚਿੱਠੀ ਆ ਗਈ, ਉਹ ਚਿੱਠੀ ਜਿਹੜੀ ਹੈ ਨਾ, ਉਹਦੇ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੇ ਰੂਪ ਵਿੱਚ ਸਾਨੂੰ ਬਖਸ਼ੇ ਨੇ। ਉਹ ਚਿੱਠੀ ਨੂੰ ਲਿਖਦੇ ਨੇ ਗਰੀਬ ਨਿਵਾਜ, ਜਿਨ ਕੀ ਚੀਰੀ, ਚੱਚੇ ਨੂੰ ਬਿਹਾਰੀ ਦੇ ਰਾਰੇ ਨੂੰ ਬਿਹਾਰੀ, ਚੀਰੀ ਚੀਰੀ ਨਾਮ ਚਿੱਠੀ ਦਾ, ਦਰਗ ਹੈ ਪਾਟੀ, ਦਰਗਾਹ ਵਿੱਚੋਂ ਪਾੜ ਜਾਂਦੀ ਹੈ, ਭਾਵ ਪਰਮਾਤਮਾ ਭੇਜ ਦਿੰਦਾ ਹੈ। ਤਿੰਨਾ ਮਰਨਾ ਭਾਈ, ਉਹ ਚਿੱਠੀ ਜਦੋਂ ਆ ਜਾਂਦੀ ਹੈ, ਚੀਰੀ ਪਾੜ ਜਾਂਦੀ ਹੈ, ਚਲੋ ਭਾਈ ਉਹਨੂੰ ਬੁਲਾਵਾ ਆ ਗਿਆ ਹੈ। ਸਾਹਿਬ ਜੀ ਕਹਿੰਦੇ ਫਿਰ ਜਾਣਾ ਪੈਂਦਾ ਹੈ। ਜਿਵੇਂ ਸਾਹਿਬ ਚਿੱਠੀ ਲਿਖੀ ਜਾਂਦੀ ਹੈ ਨਾ, ਉਹਦੇ ਨਾਲ ਬਿਲਕੁਲ ਸਾਹਿਆ ਵੱਜ ਜਾਂਦਾ ਹੈ। ਅਜੇ ਦੁਨਿਆਵੀ ਸਾਹਵਾ ਤੇ ਕਈ ਵਾਰ ਗਾਂਹ ਪਿਛਾਂਹ ਹੋ ਜਾਂਦਾ ਹੈ, ਪਰ ਜਿਹੜਾ ਮੌਤ ਰੂਪੀ ਲਾੜਾ ਜਦਨ ਆਉਂਦਾ ਹੈ ਨਾ, ਉਹ ਸਾਹਾ ਗਾਂਹ ਪਿਛਾਂਹ ਨਹੀਂ ਹੁੰਦਾ। ਗੁਰੂ ਸਵਾਰੀ ਸੰਗਤ ਜੀ, ਇੱਕ ਵਿਆਹ ਤੇ ਪ੍ਰਤੱਖ ਹੁੰਦਾ ਹੈ ਲਾੜੇ ਨਾਲ, ਤੁਹਾਨੂੰ ਪਤਾ ਹੈ। ਜਿਸ ਵੇਲੇ ਸਤਿਗੁਰੂ ਜੀ ਦੀਆਂ 4 ਪ੍ਰਕਰਮਾਂ ਹੁੰਦੀਆਂ ਨੇ, ਇੱਕ ਉਹ ਵਿਆਹ ਹੁੰਦਾ ਜੇ, ਇੱਕ ਦੂਜਾ ਵਿਆਹ ਕਿਸੇ ਕਿਸੇ ਜੀਵ ਰੂਪ ਇਸਤਰੀ ਦਾ ਹੁੰਦਾ ਹੈ,
ਜਿਹਨੂੰ ਪਤੀ ਪਰਮਾਤਮਾ ਦਾ ਵਰ ਪ੍ਰਾਪਤ ਹੋ ਜਾਵੇ। ਸਾਰੀਆਂ ਜੀਵ ਰੂਪ ਇਸਤਰੀਆਂ ਨੂੰ ਪਤੀ ਪਰਮਾਤਮਾ ਵਰ ਨਹੀਂ ਮਿਲਦਾ, ਤੇ ਜਿਹੜਾ ਤੀਜਾ ਵਿਆਹ ਹੈ ਨਾ ਜੀ, ਉਹ ਤੇ ਹਰ ਇੱਕ ਦਾ ਹੀ ਹੋਣਾ। ਦੁਨਿਆਵੀ ਵਿਆਹ ਵੱਲੋਂ ਵੀ ਕੋਈ ਰਹਿ ਜਾਵੇ ਤੇ ਰਹਿ ਜਾਵੇ ਵੀ ਜੀ ਮੈਂ ਵਿਆਹ ਨਹੀਂ ਕਰਾਉਣਾ, ਮੈਂ ਬੇਹੰਗਮ ਰਹਿਣਾ ਹੈ, ਪਤੀ ਪਰਮਾਤਮਾ ਦੇ ਵਰ ਵੱਲੋਂ ਵੀ ਬੇਸ਼ੱਕ ਕਈ ਰਹਿ ਜਾਂਦੇ ਨੇ, ਪਰ ਜਿਹੜਾ ਤੀਜਾ ਵਿਆਹ ਹੈ ਨਾ, ਜਦੋਂ ਮੌਤ ਰੂਪੀ ਲਾੜਾ ਆਉਣਾ ਹੈ, ਉਹ ਗਾਂ ਪਛਾਣ ਨਹੀਂ ਜੇ ਹੋਣਾ, ਉਹ ਜਿੱਦਣ ਤੇਰਾ ਸਾਹਾ ਲਿਖਿਆ ਹੈ ਨਾ, ਉਹ ਦਿਨ ਮੌਤ ਰੂਪੀ ਲਾੜੇ ਨੇ ਤੈਨੂੰ ਵਿਆਉਣ ਵਾਸਤੇ ਆ ਹੀ ਜਾਣਾ ਹੈ। ਫਿਰ ਵਿਆਹ ਤੋਂ ਪਹਿਲਾਂ ਭੈਣਾਂ ਨੂੰ ਤੇਲ ਚਾੜਿਆ ਜਾਂਦਾ, ਜਿਹਦੇ ਵਿਆਹ ਹੋਵੇ ਉਹਨੂੰ ਤੇਲ ਵਟਣਾ ਮਲਿਆ ਜਾਂਦਾ। ਸਾਹਿਬ ਜੀ ਕਹਿੰਦੇ ਨੇ ਇਸ ਕਰਕੇ ਉਹ ਵਟਣਾ ਵੀ ਮਲਿਆ ਜਾਣਾ। ਬਾਬਾ ਫਰੀਦ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਫਰੀਦਾ ਜਿੱਤ ਦਿਹਾੜੈ ਧਨ ਵਰੀ, ਧਨ ਨਾਮ ਹੁੰਦਾ ਇਸਤਰੀ ਦਾ, ਵਰ ਕੇ ਉਹ ਸਮਾਂ ਲਿਖਿਆ ਜਾਂਦਾ ਹੈ। ਫਰੀਦਾ ਜਿੱਤ ਦਿਹਾੜੈ ਧਨ ਵਰੀ, ਸਾਹੇ ਲਏ ਲਖਾਏ ਮਲਕ ਜੇ ਕੰਨੀ ਸੁਣੀ ਦਾ ਲਾੜਾ ਮੌਤ ਰੂਪੀ, ਕੰਨਾਂ ਨਾਲ ਸੁਣਦੇ ਸੀ ਵੀ ਅੱਜ ਫਲਾਨੇ ਨੂੰ ਵਿਆਹ ਕੇ ਲੈ ਗਿਆ ਜੇ, ਭਾਵ ਕਿ ਅੱਜ ਫਲਾਨੇ ਦੀ ਮੌਤ ਹੋ ਗਈ, ਮੈਂ ਕੰਨਾਂ ਨਾਲ ਸੁਣਦਾ ਸੀ। ਆਪਾਂ ਸੁਣਦੇ ਹੀ ਆ ਨਾ ਜੀ, ਫਲਾਨਾ ਚਲਾ ਗਿਆ ਤੇ ਅੱਜ ਤੇਰੀ ਆਵਾਜ਼ ਵੀ ਕਿਸੇ ਦੇ ਕੰਨਾਂ ਵਿੱਚ ਸੁਣੀ ਜਾਣੀ ਵੀ ਅੱਜ ਗੁਰਮੇਲ ਸੋ ਵੀ ਤੁਰ ਵਸਿਆ। ਮੈਂ ਆਪਣੀ ਗੱਲ ਪਾਵਾਂ, ਕਿਸੇ ਦੀ ਕਹਿ ਦਿੱਤੀ ਤੇ ਗੁੱਸਾ ਕਰ ਜਾਏਗਾ ਵੀ ਅੱਜ ਉਹ ਕਥਾ ਕਰਨ ਵਾਲਾ ਵੀ ਤੁਰ ਵਸਿਆ, ਅੱਜ ਕਹਿੰਦੇ ਕੰਨਾਂ 'ਚ ਮੈਂ ਹੀ ਸੁਣਦਾ ਸੀ ਅੱਜ ਫਲਾਨਾ ਚਲਾ ਗਿਆ। ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ, ਅੱਜ ਉਹ ਮੈਨੂੰ ਵੀ ਆ ਕੇ ਮੂੰਹ ਵਿਖਾ ਦਿੱਤਾ ਵੀ ਚਲੇ ਜਾਣਾ ਹੈ। ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ, ਸਾਹਿਬ ਜੀ ਕਹਿੰਦੇ ਸਾਹੇ ਲਿਖੇ ਨਾ ਚੱਲਣੀ, ਭਈ ਇਸ ਜਿੰਦ ਨੂੰ ਸਮਝਾਇਆ ਕਰ, ਜਿਹੜਾ ਸਾਹਾ ਲਿਖਿਆ ਨਾ ਉਹਦੇ ਤੋਂ ਗਾਂ ਪਛਾਣ ਨਹੀਂ ਹੋਣਾ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੂ ਸਮਝਾਏ ਜਿੰਦ ਵਹੁਟੀ, ਤੇ ਜਦੋਂ ਭੈਣ ਵਿਆਹੀ ਜਾਂਦੀ ਸਹੁਰੇ ਘਰ ਜਾਂਦੇ ਉਹਨੂੰ ਇਹੋ ਕਿਹਾ ਜੀ ਵਹੁਟੀ ਆਈ ਹੈ, ਇਹ ਜਿੰਦ ਵਹੁਟੀ ਹੈ, ਜਿੰਦ ਵਹੁਟੀ ਹੈ ਤੇ ਮੌਤ ਰੂਪੀ ਲਾੜਾ ਹੈ। ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ ਜਿੰਦ ਵਹੁਟੀ, ਮਰਨ ਵਰ ਲੈ ਜਾਸੀ ਪਰਨਾਏ, ਆਪਣ ਹੱਥੀ ਜੋਲ ਕੈ ਕਹਿ ਗਲ ਲੱਗੈ ਧਾਏ, ਜਿੱਥੋਂ ਲੰਘਣਾ ਈ ਵਾਲੋ ਨਿੱਕੀ ਪੁਰਸਲਾਤ, ਕੰਨੀ ਨਾ ਸੁਣੀ ਆਏ ਫਰੀਦਾ ਕਿੜੀ ਪਵੰਦਾ ਈ, ਕਿੜੀ ਨਾਮ ਹੁੰਦਾ ਆਵਾਜ਼ਾਂ ਪੈ ਰਹੀਆਂ ਈ, ਉਹ ਕਿਹੜੀਆਂ ਆਵਾਜ਼ਾਂ, ਵੀ ਨਾਮ ਦਾ ਬੇੜਾ ਤਿਆਰ ਕਰ ਲਾ, ਸੰਸਾਰ ਸਮੁੰਦਰ ਤੋਂ ਲੰਘ ਜਾਵੇਗਾ, ਕਿਧਰੇ ਸੰਸਾਰ ਸਮੁੰਦਰ ਦਰਿਆ ਦੇ ਕਿਨਾਰੇ ਤੇ ਖਲੋਤਾ ਖਲੋਤਾ ਲੁੱਟਿਆ ਨਾ ਜਾਵੀ, ਕਿਤੇ ਵਿੱਚ ਹੀ ਨਾ ਸੰਸਾਰ ਸਮੁੰਦਰ ਦੇ ਰੁੜ ਜਾਵੀ। ਫਰੀਦਾ ਕਿੜੀ ਪਵੰਦਾ ਈ, ਖੜਾ ਨਾ ਆਪ ਮੁਹਾਏ, ਅੱਜ ਬਾਬਾ ਜੀ ਨੇ ਬਚਨ ਕੀਤੇ ਨੇ ਬਾਬਾ ਆਇਆ ਹੈ, ਵੀ ਇਸ ਵਾਤ ਲੋਕ ਤੈਨੂੰ ਰੱਬ ਨੇ ਭੇਜਿਆ, ਇਹੋ ਜੱਗ ਇਹ ਜੱਗ ਵਿੱਚ ਹੈ ਝੂਠ, ਇਹ ਸੱਚ ਨਹੀਂ ਹੈ ਝੂਠ, ਪਸਾਰ ਹੋਵਾ ਇਹ ਸੰਸਾਰ ਦਾ ਖਲਾਰਾ ਜਿਹੜਾ ਹੈ, ਇਹ ਸੱਚਾ ਨਹੀਂ ਹੈ, ਇਹ ਬਿਲਕੁਲ ਝੂਠਾ ਹੈ, ਪਰ ਭਰਮ ਲੱਗਦਾ ਹੈ, ਭਰਮ ਕਰਕੇ ਸੱਚਾ ਲੱਗਦਾ ਹੈ।

ਚੱਲੇਗਾ ਖਰਾ ਡਰਾਵਣਾ ਡਰਾਉਣਾ ਵੇਖਿਆ ਮੱਕੀ ਦਾ ਖੇਤ ਛੱਲੀਆਂ ਦਾ ਖੇਤ ਉਹਦੇ ਵਿੱਚ ਨਾ ਇੱਕ ਢਾਕਾ ਜਿਹਾ ਗੱਡ ਕੇ ਉਹਦੇ ਵਿਚਕਾਰ ਡੰਡਾ ਬੰਨ ਲਈਦਾ ਸੀ ਕਈ ਵਾਰ ਆਪਾਂ ਕਰਦੇ ਰਹੇ ਆ ਮੈਂ ਵੀ ਕਰਦਾ ਰਿਹਾ ਉੱਤੇ ਇੱਕ ਬਿੰਨੂ ਜਿਹਾ ਬੰਨ ਦੇਣਾ ਵੀ ਬੰਦੇ ਦਾ ਸਿਰ ਹੈ ਉੱਤੇ ਫਟਿਆ ਪੁਰਾਣਾ ਜਿਹਾ ਕੱਪੜਾ ਪਾ ਦੇਣਾ ਕੋਈ ਕਮੀਜ਼ ਝੱਗਾ ਉਹ ਵੇਖਣ ਨੂੰ ਲੱਗਦਾ ਹੈ ਵੀ ਉਹ ਬੰਦਾ ਖੜਾ ਹੈ ਡਰਾਉਣਾ ਹੈ ਉਹਦੇ ਵੱਲੇ ਵੇਖ ਕੇ ਜਿਹੜੇ ਜਾਨਵਰ ਤੋਤੇ ਕਾਂ ਚਿੜੀਆਂ ਹੁੰਦੇ ਸਨ ਉੱਡ ਜਾਂਦੇ ਸਨ ਵੀ ਉਹ ਡਰਾਉਣਾ ਬੰਦਾ ਖੜਾ ਹੈ ਉਹ ਇਕੱਲਾ ਹੀ ਪ੍ਰਧਾਨ ਹੁੰਦਾ ਖੇਤ ਵਿੱਚ ਗੁਰਦੇਵ ਮਹਾਰਾਜ ਕਹਿੰਦੇ ਨੰਗਾ ਦੋਜਕ ਚੱਲਿਆ ਤਾਂ ਦੱਸਿਆ ਖਰਾ ਬਸ ਉਹ ਖੇਤ ਵਾਲੀ ਬਾਤ ਹੀ ਸਮਝ ਲਾ ਉੱਠ ਚੱਲਣਾ ਵੀ ਜੱਗ ਵਿੱਚੋਂ ਚਲੇ ਜਾਣਾ ਹੈ ਜਾਗ ਫਿਰ ਕੀ ਕਰਨਾ ਚਾਹੀਦਾ ਹੈ ਤਾਂ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਸੱਚਾ ਘਰ ਸੱਚੜਾ ਸੇਵੀਐ ਸੱਚ ਖਰਾ ਸੱਚਿਆ ਰੋਵਾ ਸੰਸਾਰ ਤਾਂ ਦੱਸਦਾ ਮਹਾਰਾਜ ਨੇ ਝੂਠ ਹੈ ਤੇ ਸੱਚਾ ਕੀ ਹੈ ਜਿੱਥੇ ਤੁਸੀਂ ਬੈਠੇ ਹੋ ਜਿੱਥੇ ਗੁਰੂ ਦੀ ਸੰਗਤ ਹੈ ਜਿੱਥੇ ਨਾਮ ਹੈ ਇਹ ਜੁਗੋ ਜੁਗ ਅਟਲ ਹੈ ਭਈ ਸਾਧ ਸੰਗਤ ਰੂਪੀ ਸੱਚੇ ਘਰ ਵਿੱਚ ਆ ਕੇ ਸੱਚੜਾ ਸੇਵੀਐ ਤੇ ਸੱਚੇ ਦਾ ਸਿਮਰਨ ਕਰੀਏ ਉਸ ਦੀ ਨਾ ਬਾਣੀ ਸੁਣੀਏ ਪਰਮਾਤਮਾ ਦਾ ਕਥਾ ਕੀਰਤਨ ਸੁਣੀਏ ਇਹ ਸਵਾਸ ਸਫਲ ਹੋ ਜਾਣਗੇ ਤੂੰ ਸੱਚਾ ਬਣ ਜਾਵੇਂਗਾ ਖਰਾ ਬਣ ਜਾਵੇਂਗਾ ਚੰਗਾ ਬਣ ਜਾਵੇਂਗਾ ਮੇਰੇ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਤੂੰ ਕਬੂਲ ਹੋ ਜਾਵੇਂਗਾ ਤੂੰ ਪਰਮਾਨੀਕ ਹੋ ਜਾਵੇਂਗਾ ਤੂੰ ਡਰਾਉਣਾ ਨਹੀਂ ਲੱਗੇਗਾ ਕੂੜ ਲੱਭ ਜਾ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਜਿਨ੍ਹਾਂ ਕੋਲ ਝੂਠ ਹੈ ਲੋਭ ਹੈ ਲਾਲਚ ਹੈ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਟਿਕਾਣਾ ਨਹੀਂ ਮਿਲਦਾ ਅੱਗੇ ਲਹਿ ਨਾ ਥਾਓ ਅਗਲੇ ਥਾਂ ਤੇ ਵੀ ਕੋਈ ਉਹਨਾਂ ਦੇ ਥਾਂ ਨਹੀਂ ਹੁੰਦਾ ਅੰਤਰ ਆਓ ਨਾ ਵੈਸੇ ਕਹੀਏ ਜੋ ਸੁੰਜੈ ਘਰ ਕਾਓ ਜਿਨ੍ਹਾਂ ਕੋਲ ਕੂੜ ਹੈ ਝੂਠ ਹੈ ਲੱਭ ਹੈ ਵਿਕਾਰ ਹੈ ਸਾਹਿਬ ਜੀ ਕਹਿੰਦੇ ਪਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਨੂੰ ਆਓ ਜੀ ਕਿਸੇ ਨਹੀਂ ਕਹਿਣਾ ਨਾ ਨਾ ਨਾ ਉਹ ਤਾਂ ਬਾਹਰ ਦੀ ਬਾਹਰ ਹੀ ਰਹਿ ਜਾਣੇ ਨੇ ਨਰਕਾਂ ਨੂੰ ਤੋਰ ਦੇਣੇ ਨੇ ਇਹ ਉਹ ਸਮਝ ਲਓ ਜਿਵੇਂ ਕੋਈ ਸੁੰਜਾ ਘਰ ਹੋਵੇ ਜੀ ਘਰ ਵਿੱਚ ਕੋਈ ਨਾ ਰਹਿੰਦਾ ਹੋਵੇ ਘਰ ਦੇ ਦਰਵਾਜ਼ੇ ਬੰਦ ਹੋਣ ਉਜਾੜ ਪਈ ਹੋਵੇ ਉਸ ਘਰ ਵਿੱਚ ਆਪਾਂ ਪੰਜਾਬ 'ਚ ਦੇਖਿਆ ਸੀ ਕਾਂ ਆ ਕੇ ਕਰਲਾਉਂਦਾ ਸੀ ਕਾਂ ਕਰਦਾ ਸੀ ਹੁਣ ਜਿੱਥੇ ਪਰਿਵਾਰ ਦੇ ਮੈਂਬਰ ਰਹਿੰਦੇ ਹੋਣਗੇ ਨਿਆਣੇ ਬੱਚੇ ਰਹਿੰਦੇ ਹੋਣਗੇ ਕੋਈ ਅੰਨ ਜਲ ਖਾਂਦੇ ਆ ਛੋਟਾ ਮੋਟਾ ਟੁਕੜਾ ਤਾਂ ਬੁਰਕੀ ਜੀ ਗੇਰੀ ਜਾਂਦੀ ਨਾ ਸੱਜੇ ਖੱਬੇ ਤੇ ਜਿਹੜੇ ਕਾਂ ਇੱਕਦਮ ਕਈ ਵਾਰ ਤਾਂ ਚੰਗੇਰ ਵਿੱਚ ਪ੍ਰਸ਼ਾਦੇ ਪਏ ਹੁੰਦੇ ਸਨ ਸੱਜੇ ਪਾਸੇ ਹੋਣਾ ਕਾਂ ਨੇ ਉੱਪਰ ਆਉਣਾ ਇੱਕਦਮ ਝਪਟ ਮਾਰ ਕੇ ਉਹ ਲੈ ਜਾਣਾ ਪੂਣੇ ਦਾ ਪੂਣਾ ਹੀ ਨਾਲ ਲੈ ਜਾਂਦੇ ਹੁੰਦੇ ਸੀ ਮਹਾਰਾਜ ਕਹਿੰਦੇ ਉਹ ਰੋਟੀ ਤੇ ਉਹਨੂੰ ਉੱਥੋਂ ਹੀ ਮਿਲਦੀ ਹੈ ਨਾ ਜਿੱਥੇ ਕੋਈ ਰਹਿਣ ਵਾਲਾ ਹੈ ਤੇ ਜਿੱਥੇ ਸੁੰਜੀ ਪਈ ਹੋਈ ਹੈ ਉੱਥੋਂ ਉਹਨੂੰ ਖਾਣਾ ਕਿੱਥੋਂ ਮਿਲਦਾ ਹੈ ਸਾਹਿਬ ਜੀ ਕਹਿੰਦੇ ਸੁੰਜੇ ਘਰ ਵਿੱਚ ਜਿਵੇਂ ਕਾਂ ਕਰਲਾਪ ਕਰਦਾ ਹੈ ਨਾ ਕਹਿੰਦੇ ਉਹ ਕਾਂ ਵਾਲੀ ਤੇਰੀ ਹਾਲਤ ਬਣ ਜਾਣੀ ਹੈ ਕਾਂ ਵਾਂਗੂ ਵਰਲਾਪ ਕਰਨਾ ਹੈ ਤੈਨੂੰ ਫਿਰ ਟੁਕੜਾ ਨਹੀਂ ਮਿਲਣਾ ਪਾ ਮਹਾਰਾਜ ਕਹਿੰਦੇ ਇਸ ਕਰਕੇ ਰੱਬ ਨੂੰ ਪਹਿਲਾਂ ਹੀ ਯਾਦ ਕਰ ਜੰਮਣ ਮਰਨ ਵੱਡਾ ਵਿਛੋੜਾ ਬਿਨਸੈ ਜੱਗ ਸਵਾਏ ਭਈ ਜੰਮਣ ਤੇ ਮਰਨ ਦਾ ਬਹੁਤ ਵੱਡਾ ਵਿਛੋੜਾ ਹੈ ਜਿਸ ਵੇਲੇ ਜੀਵ ਜੰਮਦਾ ਖੁਸ਼ੀ ਹੁੰਦੀ ਹੈ ਜਦੋਂ ਮਰਦਾ ਫਿਰ ਵਿਛੋੜਾ ਪੈ ਜਾਂਦਾ ਹੈ ਬਿਨਸੈ ਜੱਗ ਸਵਾਏ ਸੰਸਾਰ ਵੱਲੇ ਵੇਖ ਰਹੇ ਹਾਂ ਕੋਈ ਆ ਰਿਹਾ ਕੋਈ ਜਾ ਰਿਹਾ ਬਸ ਇਹ ਤਾਂ ਖੇਡ ਪਰਮਾਤਮਾ ਨੇ ਰਚੀ ਹੋਈ ਹੈ ਜਿਸ ਜਗ੍ਹਾ ਤੇ ਰਹਿੰਦਾ ਬੰਦਾ ਕਹਿੰਦਾ ਜੀ ਇਹ ਮੇਰਾ ਹੀ ਹੈ ਆਹ ਮੇਰੀਆਂ ਰਸੋਈਆਂ ਨੇ ਆਹ ਮੇਰੇ ਮਹੱਲ ਨੇ ਸਾਹਿਬ ਕਹਿੰਦੇ ਚੇਤਾ ਰੱਖਿਆ ਕਰ ਉੱਚੇ ਮੰਦਰ ਸਾਲ ਰਸੋਈ ਇਹਨਾਂ ਦੇਸ਼ਾਂ ਵਿੱਚ ਰਸੋਈਆਂ ਨੂੰ ਬੜੀ ਅਹਿਮੀਅਤ ਦਿੱਤੀ ਹੋਈ ਹੈ ਹੁਣ ਤਾਂ ਪੰਜਾਬ 'ਚ ਵੀ ਅਹਿਮੀਅਤ ਦੇ ਦਿੱਤੀ ਹੈ ਵੀ ਕਿਚਨ ਵਧੀਆ ਹੋਣੀ ਚਾਹੀਦੀ ਹੈ ਰਸੋਈਆਂ ਚੰਗੀਆਂ ਹੋਣੀਆਂ ਚਾਹੀਦੀਆਂ ਨੇ ਬੜੇ ਬੜੇ ਪੈਸੇ ਲੱਗਦੇ ਨੇ ਉੱਚੇ ਮੰਦਰਾਂ 'ਤੇ ਬੜੇ ਸੋਹਣੇ ਪੈਸੇ ਲੱਗਦੇ ਨੇ ਪਰ ਚੇਤਾ ਰੱਖ ਉੱਚੇ ਮੰਦਰ ਸਾਲ ਨਾਮ ਹੁੰਦਾ ਘਰ ਦਾ ਰਸੋਈਆਂ ਘਰ ਦੀਆਂ ਬੜੀਆਂ ਕਿਚਨਾਂ ਸੋਹਣੀਆਂ ਲੱਗਦੀਆਂ ਨੇ ਉੱਚੇ ਮੰਦਰ ਕਹਿੰਦੇ ਬੜੇ ਸੋਹਣੇ ਨੇ ਮੇਰੇ ਨੇ ਉੱਚੇ ਮੰਦਰ ਸਾਲ ਰਸੋਈ ਪਰ ਸਾਹਿਬ ਕਹਿੰਦੇ ਏਕ ਘਰੀ ਪੁੰਨ ਰਹਿਣ ਨਾ ਹੋਈ ਅਜੇ ਕੋਈ ਇੰਡੀਆ ਪੰਜਾਬ ਵਿੱਚ ਬੰਦਾ ਚੜ੍ਹਾਈ ਕਰੇ ਨਾ ਜੀ ਦੋ ਚਾਰ ਘੰਟੇ ਉਹਨੂੰ ਘਰ ਵਿੱਚ ਰੱਖ ਲੈਂਦੇ ਨੇ ਕੋਈ ਚਾਰ ਪੰਜ ਘੰਟੇ ਘਰ ਵਿੱਚ ਰੱਖਿਆ ਜਾਂਦਾ ਹੈ ਕਹਿੰਦੇ ਜੀ ਹੁਣ ਸਵੇਰੇ ਚੜ੍ਹਾਈ ਕੀਤੀ ਹੈ ਸ਼ਾਮ ਨੂੰ ਲੈ ਕੇ ਜਾਵਾਂਗੇ ਪਰ ਇੱਥੇ ਤਾਂ ਤੁਹਾਨੂੰ ਪਤਾ ਹੀ ਹੈ ਚੜ੍ਹਾਈ ਕੀਤਿਆਂ ਨੂੰ ਸਰੀਰ ਛੱਡਿਆਂ ਨੂੰ ਕਦੇ ਅੱਧਾ ਘੰਟਾ ਨਹੀਂ ਵੱਜਦਾ ਉਸੇ ਵੇਲੇ ਐਂਬੂਲੈਂਸ ਆਉਂਦੀ ਹੈ ਜਾ ਕੇ ਰੱਖ ਦਿੰਦੀ ਉੱਥੇ ਬਸ ਫਿਰ ਜੀ ਇੱਕ ਦਿਨ ਜਾ ਕੇ ਦਰਸ਼ਨ ਕਰ ਆਵਾਂਗੇ ਉੱਦਣ ਆਪਾਂ ਵੇਖਣਾ ਜੀ ਉੱਦਣ ਹੀ ਉੱਥੇ ਇਸ਼ਨਾਨ ਕਰਵਾ ਲੈਂਦੇ ਉੱਧਰ ਦੀ ਉੱਧਰ ਹੀ ਲੈ ਜਾਂਦੇ ਨੇ ਉਹਨਾਂ ਚਿਰ ਨੇ ਜਿੰਨਾ ਚਿਰ ਤੇਰਾ ਸਵਾਸ ਚੱਲਦੇ ਨੇ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਪੁੰਨ ਰਹਿਣ ਨਾ ਹੋਈ ਇਹੋ ਤਨ ਐਸਾ ਵੀ ਇਹ ਸਰੀਰ ਇਹੋ ਜਿਹਾ ਜੇ ਇਹੋ ਜਿਹਾ ਜੀ ਜੈਸੇ ਘਾਸ ਕੀ ਟਾਟੀ ਸੁੱਕਾ ਘਾਹ ਹੁੰਦਾ ਹੈ ਨਾ ਜੀ
ਉਹਨੂੰ ਸੜਦਿਆਂ ਬਹੁਤੀ ਦੇਰੀ ਨਹੀਂ ਲੱਗਦੀ। ਕਈ ਵਾਰ ਸੁੱਕੇ ਘਰ ਨੂੰ ਦੇਖਿਆ, ਅੱਗ ਲਾਈ ਗਈ ਖੇਤਾਂ ਵਿੱਚ, ਉਹ ਚੁਰਡ ਚੁਰਡ ਕਰਕੇ ਮਿੰਟਾਂ ਸਕਿੰਟਾਂ ਚ ਖਾਕ ਹੋ ਜਾ, ਉਹਦੀ ਅੱਗ ਵੀ ਛੇਤੀ ਬਲਦੀ ਹੈ ਤੇ ਠੰਡੀ ਵੀ ਛੇਤੀ ਹੋ ਜਾਂਦੀ। ਬਸ ਆਹ ਹੀ ਬਾਤ ਹੈ। ਸਾਹਿਬ ਜੀ ਕਹਿੰਦੇ, ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਫੁੱਲ ਰਹਿਣ ਨਾ ਹੋਈ, ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਏ ਘਾਸ ਰਲ ਗਏ ਹੋ, ਮਾਟੀ ਭਾਈ ਬੰਦ ਕੁਟੰਬ ਸਹੇਰਾ, ਉਹ ਪੀ ਲਾਗੇ ਕਾਢ ਸਵੇਰਾ, ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ, ਕਹੋ ਰਵਦਾਸ ਸਭੈ ਜਗ ਲੁਟਿਆ, ਹਮ ਤੋ ਏਕ ਰਾਮ ਕਹਿ ਛੁਟਿਆ। ਕਹਿਣ ਲੱਗੇ, ਮੈਂ ਤੇ ਰਾਮ ਕਹਿ ਕੇ ਛੁੱਟ ਗਿਆ, ਨਹੀਂ ਤੇ ਮੈਂ ਵੀ ਵਿੱਚੇ ਹੀ ਲੁੱਟਿਆ ਜਾਣਾ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ਼੍ਰੀ, ਭਲਾ ਹੋ ਜਾਂਦਾ ਜੇ ਗੁਰੂ ਦਾ ਜਾਪ ਜਪਦਿਆਂ। ਲਭ ਧੰਦਾ ਮਾਇਆ ਜਗਤ ਭੁਲਾਇਆ, ਕਾਲ ਘੜਾ ਰੂ ਆਏ, ਸੰਸਾਰ ਦੇ ਤਮਾਮ ਜੀਵ ਜਿਹੜੇ ਲਭ ਵਿੱਚ ਮਾਇਆ ਵਿੱਚ ਧੰਦਿਆਂ ਵਿੱਚ ਗਲਤਾਨ ਹੋ ਗਏ ਨੇ। ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ, ਪਾਤਸ਼ਾਹ ਜੀ ਕਹਿੰਦੇ ਝੂਠ ਵਿੱਚ ਜਗਤ ਜਿਹੜਾ ਹੈ ਗਲਤਾਨ ਹੈ, ਕਾ ਰੱਬ ਨੂੰ ਭੁੱਲ ਗਿਆ ਹੈ ਧੰਦਿਆਂ ਦੇ ਵਿੱਚ, ਕਾਲ ਖੜਾਰੂ ਆਏ ਤੇ ਕਾਲ ਜਿਹੜਾ ਉੱਤੋਂ ਵਾਜਾਂ ਮਾਰਿਆ ਈ ਵੀ ਦਿਨ ਥੋੜੇ ਰਹਿ ਗਏ ਨੇ, ਤੇਰਾ ਥੋੜੇ ਦਿਨਾਂ ਦੀ ਖੇਡ ਰਹਿ ਗਈ, ਉਹ ਗੁਰੂ ਗੁਰੂ ਦੇ ਜਾਪ ਨੂੰ ਜਪ ਲਾ। ਇਹਨਾਂ ਦਿਨਾਂ ਬਾਰੇ ਅਸੀਂ ਨਹੀਂ ਜਾਣਦੇ ਵੀ ਬਾਕੀ ਦੇ ਸਵਾਸ ਕਿੰਨੇ ਨੇ। ਗੁਰੂ ਸਾਹਿਬ ਨੇ ਤੇ ਇਹੀ

ਆਇਆ ਤਾਂ ਮਿੱਟੀ ਪਈ ਹੈ। ਆ ਜਮਾ ਦਮੀ, ਆ ਦਮੀ ਹਾ ਇੱਕ ਦਮੀ ਮੋਹਲਤ, ਮੋਹਤ ਨਾ ਜਾਣਾ ਨਾਨਕ ਬਿਣਵੈ ਤਿਸੋ ਸਰੇ ਵੋ ਜਾ ਕੇ ਜੀ ਪ੍ਰਾਣਾ। ਬਾਬਾ ਆਵੋ ਭਾਈਓ, ਹੇ ਭਾਈਓ ਆਓ, ਮਿਲੀਏ ਆਪਾਂ, ਮਿਲ ਮਿਲ ਦੇ ਅਸੀਸਾ ਹੈ, ਮਿਲ ਮਿਲ ਕੇ ਅਰਦਾਸਾਂ ਕਰੀਏ ਸਾਹਿਬ ਜੀ, ਸਾਨੂੰ ਨਾਮ ਦੇ ਵੱਲੇ ਲਾ ਲਿਓ, ਦਿਓ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉਂ ਮੇਲ। ਬਾਬਾ ਸੱਚੜਾ ਮੇਲ ਨਾ ਚੁੱਕਾਈ, ਪ੍ਰੀਤਮ ਕੀਆ ਦੇ ਅਸੀਸਾ ਹੈ। ਹੇ ਬਾਬਾ ਜੀ ਭਾਈ, ਸੱਚੜਾ ਮੇਲ ਪ੍ਰਭੂ ਪਰਮਾਤਮਾ ਨਾਲ ਕਦੇ ਵਿਛੋੜਾ ਨਹੀਂ ਪੈਂਦਾ, ਜਿਹੜੇ ਮਿਲ ਗਏ ਨੇ ਇਹੀ ਅਸੀਸਾਂ ਬਖਸ਼ੋ, ਸਾਡਾ ਪ੍ਰਭੂ ਪਰਮਾਤਮਾ ਨਾਲ ਭਈ ਮਿਲਾਪ ਹੋ ਜਾਵੇ। ਆਸੀਸਾਂ ਦੇਵੋ ਭਗਤ ਕਰੇ ਵੋ, ਮਿਲਿਆ ਕਾ ਕਿਆ ਮਿਲੋ, ਭਈ ਜਿਹੜੇ ਮਿਲ ਗਏ ਨੇ ਸੱਜਣ ਮਿਲੇ ਨਾ ਵਿਛੋੜੇ, ਜੋ ਆਪ ਮਿਲੇ ਕਰਤਾਰ, ਜਿਹੜੇ ਕਰਤਾਰ ਨੇ ਆਪਣੇ ਨਾਲ ਮਿਲਾ ਲਏ ਨੇ, ਭਈ ਉਹਨਾਂ ਦਾ ਵਿਛੋੜਾ ਨਹੀਂ ਪੈਂਦਾ। ਇਹੀ ਅਸੀਸਾਂ ਬਖਸ਼ੋ, ਸਾਨੂੰ ਬੰਦਗੀ ਬਖਸ਼ੋ, ਸਾਨੂੰ ਭਗਤੀ ਬਖਸ਼ੋ, ਸਾਨੂੰ ਨਾਮ ਬਖਸ਼ੋ, ਉਸ ਨਾਮ ਦੁਆਰੇ ਪਤੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਵੇ। ਇੱਕ ਭੂਲੇ ਨਾਮ ਹੋ ਥੇ ਹੋ ਥਾਵੋ, ਗੁਰ ਸ਼ਬਦੀ ਸੱਚ ਖੇਲੋ। ਇੱਕ ਪਈ ਨਾਮ ਤੋਂ ਭੁੱਲ ਗਏ ਨੇ, ਉਹਨਾਂ ਦਾ ਕੋਈ ਟਿਕਾਣਾ ਨਹੀਂ ਹੈ, ਕੋਈ ਥਾਂ ਨਹੀਂ ਹੈ। ਗੁਰ ਸ਼ਬਦੀ ਸੱਚ ਖੇਲੋ, ਗੁਰੂ ਦੇ ਸ਼ਬਦ ਦੁਆਰੇ ਸੱਚੀ ਖੇਡ ਨੂੰ ਖੇਡੀਏ। ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ, ਜੁਗ ਜੁਗ ਸਾਚੇ ਵੇਸੇ। ਬਈ ਜਿਹੜੇ ਸ਼ਬਦ ਨਾਲ ਜੁੜ ਗਏ ਆ ਨਾ, ਜਿਹਨਾਂ ਨੂੰ ਸ਼ਬਦ ਦੀ ਪ੍ਰਾਪਤੀ ਹੋ ਗਈ ਹੈ, ਬਈ ਉਹ ਜਮਾਂ ਦੇ ਰਸਤੇ ਥੋੜ੍ਹੀ ਜਾਣਗੇ, ਜਮਾਂ ਦੇ ਰਸਤੇ ਤੇ ਪਾਪੀ ਜਾਣਗੇ, ਜਿਹਦੇ ਵਾਸਤੇ ਕਹਿੰਦੇ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਗੁਰਮੁਖਾਂ ਦੇ ਤੇ ਰਸਤੇ ਛਿਨ ਵਿੱਚ ਹੀ ਪੈਂਡਾ ਤੈਅ ਕਰ ਜਾਂਦੇ ਨੇ, ਉਹਨਾਂ ਨੂੰ ਕੋਈ ਐਸੀ ਜ਼ਰੂਰਤ ਥੋੜ੍ਹੀ ਹੁੰਦੀ ਹੈ। ਸ਼ਬਦ ਸਮਾਣਾ ਜੁਗ ਜੁਗ ਸਾਚੇ ਵੇਸੇ, ਚਾਰੇ ਯੁੱਗਾਂ ਦੇ ਵਿੱਚ ਉਹਨਾਂ ਦਾ ਸੱਚਾ ਲਿਬਾਸ ਹੁੰਦਾ, ਬੰਦਗੀ ਵਾਲਾ ਹੁੰਦਾ ਹੈ। ਸਾਜਣ ਸਹਿਣ ਮਿਲੋ ਸੰਜੋਗੀ, ਗੁਰਮਿਲ ਖੋਲੇ ਫਾਸੇ। ਉਹ ਪਿਆਰੇ ਸੱਜਣਾਂ ਨਾਲ ਮਿਲਦੇ ਨੇ। ਆਵਹੋ ਸੱਜਣਾ ਹੋ, ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪ ਨੜੈ ਖੜੀ ਤੱਕਾ, ਮੈਂ ਮਨ ਚਾਓ ਕਨਹੇਰਾ ਰਾਮ। ਮਿਲੋ ਸੰਜੋਗੀ, ਸੰਜੋਗਾਂ ਨਾਲ ਮਿਲਾਪ ਹੁੰਦਾ ਹੈ, ਗੁਰੂ ਨਾਲ ਮਿਲ ਕੇ ਉਹਨਾਂ ਨੇ ਚੋਬਾਂ ਦੀਆਂ ਫਾਹੀਆਂ ਜਿਹੜੀਆਂ ਨੇ ਖੋਲ ਦਿੱਤੀਆਂ ਨੇ। ਬਾਬਾ ਨਾਂਗੜਾ ਆਇਆ ਜਗ ਮਹਿ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਆਖੋ ਸਾਰੇ ਸਤਨਾਮ ਸ਼੍ਰੀ। ਬਾਬਾ ਨਾਂਗੜਾ ਆਇਆ ਜਗ ਮਹਿ, ਦੱਸੋ ਜਦੋਂ ਆਏ ਸੀ ਕਿਹੜੀਆਂ ਬੋਸਕੀਆਂ ਪੈਂਦੀਆਂ ਸੀ? ਅਲਫੀ ਸੀ ਨਾ, ਜਾਣ ਤੋਂ ਬਾਅਦ ਕੀ ਹੋਣਾ ਜਦੋਂ ਸਵਾਸ ਨਿਕਲ ਗਏ? ਬੇਸ਼ੱਕ ਬੋਸਕੀਆਂ ਪਵਾਲੋ ਤੇ ਸੜ ਜਾਣੇ ਨੇ, ਨੰਗਾ ਹੀ ਜਾਣਾ ਜਿਵੇਂ ਆਇਆ। ਸਾਹਿਬ ਜੀ ਕਹਿੰਦੇ ਤੂੰ ਅਰਜੀ ਨਾ ਕਰਿਆ ਕਰ, ਨਾਂਗੇ ਆਵਣ ਨਾਂਗੇ ਜਾਣ, ਕੋਈ ਨਾ ਰਹਿ ਹੈ ਰਾਜਾ ਰਾਣਾ। ਬੜੇ ਬੜੇ ਰਾਜੇ ਰਾਣੇ ਹੋਏ ਨੇ, ਰਹਿੰਦੇ ਨਜ਼ਰ ਨਹੀਂ ਆਏ। ਉਹ ਭਾਈ ਬਾਬਾ ਨਾਂਗੜਾ ਆਇਆ ਜਗ ਮਹਿ, ਦੁੱਖ ਸੁੱਖ ਲੇਖ ਲਿਖਾਇਆ। ਨਾਲ ਪਰਮਾਤਮਾ ਨੇ ਕਦੇ ਦੁੱਖ ਤੇ ਕਦੇ ਸੁੱਖ, ਕਦੇ ਸੁੱਖ ਤੇ ਕਦੇ ਦੁੱਖ, ਇਹ ਤੇਰੇ ਲੇਖ ਲਿਖ ਦਿੱਤੇ ਨੇ। ਨੰਗਾ ਆਇਆ ਨੰਗਾ ਹੀ ਤੁਰ ਜਾਣਾ ਹੈ। ਰਾਜੇ ਰਹੀਏ ਤਾਂ ਸਿੱਕਦਾਰ, ਕੋਈ ਨਾ ਰਹਿਸੀਓ ਹੱਟ ਪੱਟਣ ਬਾਜ਼ਾਰ, ਹੁਕਮੀ ਠਹਿਸੀਓ ਪੱਕੇ ਬੰਕ ਦੁਆਰ, ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ, ਰੀਤੇ ਇੱਕ ਖਿਣੇ ਤਾਜੀ ਰੱਥ ਤੁਖਾਰ, ਹਾਥੀ ਪਾਖਰੇ ਬਾਗ ਮਿਲਕ ਕਾਰਬਾਰ, ਕਿੱਥੇ ਸੇ ਆਪਣੇ ਤੰਬੂ ਪਲਗ ਨਿਵਾਰ, ਸਰਾਇ ਚੇ ਲਾਲਤੀ ਨਾਨਕ ਸੱਚ ਦਤਾਰ, ਸਨਾਖਤ ਕੁਦਰਤ। ਇੱਕ ਸ਼ਬਦ ਸਰਵਣ ਕਰਵਾ ਦਿਆਂ, ਅਰਥ ਨਹੀਂ ਕਰਨਾ, ਮੈਨੂੰ ਬਾਣੀ ਪੜਨ ਦਾ ਸ਼ੌਂਕ ਰਹਿੰਦਾ ਹੈ। ਬੋਲੇ ਸ਼ੇਖ ਫਰੀਦ ਪਿਆਰੇ ਅਲਹ ਲੱਗੇ, ਇਹੋ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ, ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੂੰਜੜੀਆਂ, ਮਨੋ ਮਚੰਦੜੀਆਂ। ਉਹ ਭਾਈ ਜੇ ਜਾਣਾ ਮਰ ਜਾਈਏ, ਸਮਝ ਲਈਏ ਘੁੰਮਣਾ ਆਈਏ ਦੁਬਾਰਾ ਨਾ ਆਈਏ, ਫਿਰ ਕੀ ਕਰੀਏ, ਝੂਠੀ ਦੁਨੀਆਂ ਲੱਗ ਨਾ ਆਪ ਵੰਜਾਈਏ, ਖਰਾਬ ਨਾ ਕਰੀਏ, ਕੀ ਕਰੀਏ ਮਹਾਰਾਜ, ਬੋਲੀਏ ਸੱਚ, ਬਈ ਸੱਚ ਬੋਲੀਏ, ਧਰਮ ਦੇ ਵਿੱਚ ਚੱਲੀਏ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ, ਕੰਚਨ ਵੰਨੇ ਪਾਸੇ ਕਲਵਤ ਚੀਰਿਆ, ਖਿਆਲ ਕਰ ਨਿਗਾ ਮਾਰ ਸੇਖ ਹਯਾਤੀ ਜਗ, ਨਾ ਕੋਈ ਥਿਰ ਰਹਿਆ
जिस आसन हम बैठे केते बैस गया। कत्तक पूंजा चेत डौ सावन बिजुलियां सिया ले सोहंदियां फिर गल बाहड़ियां चले चलन हार विचारा ले मनो गड़ेंदिया छे महा तुड़ेंदिया एक खिणो जिमी पुछे असमान फरीदा खेवट के न गए जलन गोरा नाल उलामे जी सहे। साहब जी कहिंदे इउं चले जांदा है लिखड़ा सा ना टले जेड़ा पुरब कमाया बैसा चे लिखिया अमृत बिखिया जित लाया तित लागा। सचे परमात्मा ने लिखिया है अमृत बिख दोए करतारू पाए परमात्मा ने पैदा किते ने कईयां नूं महाराज ने नाम अमृत वल्ले ला दिते खेड उसे दी है कोई विशियां विकारां विच ला दिता है। कामन यारी कामन पाए बहुरंगी गलतागा कामन नाम हुंदा स्त्री टूणा करन वाली केड़ा माया रूपी टूणा स्त्री जिहड़ी ओह माया रूपी है स्त्री है यह ऐसा टूणा करती है जिवें टूणे ते बंदा कहिंदा जी मोहत हो गया बंदा इहो जिहा पखंड करके बह जांदा है। साहब जी कहिंदे ने माया दा ऐसा टूणा है बंदा मोहत हो जांदा है। बहुरंगी गल तागा ते तरह तरह के माया नाल रजो तमो सतो विच जीव पहुंचदा है धागे पै जांदे ने कहिंदे इहदे विच मस्त हो के सुख भोगदा इहदे विच ही खत्म हो जांदा है। होछी मत भया मन होछा गुड़सा मक्खी खाया माया विच गलतान होर के मत मारी जांदी है। महाराज कहिंदे जदों मत मारी जांदी मन दा होछा हो जांदा है फिर इउं समझ लो गुड़सा मक्खी खाया जिवें मक्खी जिहड़ी है उड़दी उड़दी उड़दी माखी तू राम की दर माखी गुड़ ते आके बैठदी जे ते जदों गुड़ ते बैठदी है उहदे खंभ गुड़ नाल जुड़ जांदे ने खंभ भारे हो जांदे विचारी तो उड्डिया जांदा नहीं है बस उत्थे उहदी मौत हो जाती। साहब जी कहते बस आई हाल बंदे का जे बस ओदे वेच ही ऐसा मस्त हो जाता है उडारी मारदा ही नहीं है कि मैं किधरे उपरली उडारी मार के निरंकार दे घर वेच जाना है। बस वह विशिया वकारा दे गलतान वेच जिन्हों महाराज कहिंदे ने एक तपत्र पर उरकट कुरकट एक तपत्र पर पानी आस पास पंच जोगी आ बैठे बीच नकट दे रानी वेचो बैठी हुई है ओदे वेच ही पातशाह जी कहिंदे लंघ जांदे ने नामरजाद आया कल भीतर नांगो बंद चलाया। साहब जी कहिंदे बिना मरजादा तो आया है जदों तुसी पहरे नामे बाणी पढ़दे हो ना उत्थे भी ये बोल आउंदा है पहले पहरे रणके वन जा रहा मित्रा हुक्म पया गर्भास उर्द तप अंतर करे वन जा रहा मित्रा खसम सेती अरदास खसम सेती अरदास वखाणे उर्द ध्यान लिव लागा बिन मरजाद आया कल भीतर बाहुड़ जासी नांगा। ओही बोल अज साहब इत्थे कहिंदे ने गरीब निवाज ना मरजाद आया कल पीतर नांगो बंद चलाया बंद के महाराज कहिंदे ने जम अगे लै तुरदे ने बाबा रोवो जे किसे रोवना हा जन जड़ा बंद पठाया है। बाबा हे भाई रोवो तुसी रो रहे हो पर एक गल चेता रखो अज तुसी रो रहे हो कल नू तुहानू होर कोई रोवेगा तो चले तो साने भी जाना रहना आपा भी नहीं है जानी जड़ा बंद पठाया तेरा जानन वाला जम लै तुरे ने एक दिन तेनू लै तुरनगे उन्हां जमां दी फाही तो बचन वास्ते आखो सतनाम श्री वाहिगुरु। लिखेड़ा लेख ना मेटिया दर हकारना आया है भई हकारा बुलावा आ गया जे परमात्मा दा वाहिगुरु जी दा हुक्म आ गया जे हा चीरी लिखिया तेहा हुक्म कमाहे कले आवे नानका सदे उठी जाहे भी ओदा हकारा आ गया ओदा बुलावा आ गया है हुण पई ठहरिया नहीं जाना अमल सरानो लेखा देना आए कठन दूत जम लेना क्या ते खटिया कहां गवाया चलो सिताब दीवान बुलाया चल दरहाल दीवान बुलाया हर फुरमान दरगह का आया फुरमान आ गया हुक्म आ गया हकारा आया जात सपाया रुने रोवन हारे जदों हकारा दा प्राणी जांदा है कहिंदे उस वेले परिवार दे मैंबर रोंदे ने वरलाप करदे ने महाराज ओह केड़े केड़े रोंदे ने।

ਡਰਦੇ ਵੀ ਨੇ ਵੀ ਇਹ ਮਰ ਗਿਆ, ਕਦੇ ਆਪਾਂ ਨਾ ਮਰ ਜਾਈਏ, ਜਾਣਾ ਜ਼ਰੂਰ ਹੈ। ਫਿਰ ਉਹਦੇ ਗੁਣਾਂ ਨੂੰ ਯਾਦ ਕਰਦੇ ਵੀ ਬੜਾ ਚੰਗਾ ਹੁੰਦਾ ਸੀ, ਬੜਾ ਵਧੀਆ ਹੁੰਦਾ ਸੀ। ਪਰ ਇੱਕ ਗੱਲ ਪੱਕੀ ਹੈ, ਮਰੇ ਨਾ ਮੋਇਆਂ ਨਾਲੇ, ਕੋਈ ਮਰਦਿਆਂ ਨਾਲ ਮਰਦਾ ਨਹੀਂ ਵੇਖਿਆ। ਮੈਂ ਕਈ ਵਾਰ ਦੇਖਿਆ ਸਤਿਪੁਰਸ਼ਾਂ ਨੇ ਕਹਿਣਾ ਰਹਿੰਦਿਆਂ ਰਹਿੰਦਿਆਂ, ਉਹਨਾਂ ਨੇ ਕਹਿਣਾ ਜੇ ਵਿਰਾਗ ਲੈਣਾ ਹੈ ਨਾ, ਐਸਾ ਕਈ ਵਾਰ ਬਚਨ ਕਹਿਣਾ ਵੀ ਮਸਾਣ ਭੂਮਿਕਾ ਜਰਾ ਕੇ ਜਾ ਕੇ ਸ਼ਾਮ ਨੂੰ ਬੈਠਿਆ ਕਰੋ। ਹੁਸ਼ਿਆਰਪੁਰ ਰਹਿੰਦਿਆਂ ਹੋਇਆ ਉਹ ਸ਼ਾਮਾਂ ਦੇ ਸਮੇਂ ਚਲੇ ਜਾਣਾ ਕਈ ਵਾਰ, ਜਿਸ ਵੇਲੇ ਉੱਥੇ ਦੋ ਚਾਰ ਘੰਟੇ ਲੰਘਣੇ ਹੈ, ਪ੍ਰਾਣੀ ਆਈ ਜਾਂਦੇ ਨੇ, ਸੰਸਕਾਰ ਹੋਈ ਜਾਂਦਾ ਹੈ, ਪਰਮਾਤਮਾ ਦੀ ਇਹ ਲੀਲਾ ਹੈ, ਕੋਈ ਬੱਚਾ ਜਾ ਰਿਹਾ ਹੈ, ਕੋਈ ਜਵਾਨ ਜਾ ਰਿਹਾ ਹੈ, ਕੋਈ ਬਿਰਧ ਜਾ ਰਿਹਾ ਹੈ, ਬਾਲ ਕਮਰ ਹੈ, ਬਾਲਕੀ ਲੀਲਾ ਕਹਿ ਕਹਿ ਰੋਵੈ ਬਾਲ ਰੰਗੀਲਾ, ਪਰ ਜੋ ਬਣ ਮਰ ਜਾਹੇ ਕਿ ਕੀਜੈ ਮੇਰਾ ਮੇਰਾ ਕਰੋ ਬੀਜੈ। ਇੱਕ ਗੱਲ ਪੱਕੀ ਹੈ, ਜਿੰਨਾ ਚਿਰ ਬੰਦਾ ਸਾਹਮਣੇ ਸੀ ਸਾਰਾ ਕੁਛ ਸੀਨ ਨਹੀਂ ਨਾ ਵੇਖਦਾ, ਉਹਨਾਂ ਚਿਰ ਵਿਰਾਗ ਨਹੀਂ ਆਉਂਦਾ। ਜਦੋਂ ਸਭ ਨੂੰ ਵੇਖਦਾ ਨਾ ਉਦੋਂ ਵਿਰਾਗ ਆਉਂਦਾ, ਜਦੋਂ ਵਿਰਾਗ ਆਉਂਦਾ ਉਦੋਂ ਗੁਰੂ ਗੁਰੂ ਦੇ ਜਾਪ ਨੂੰ ਜਪਦਾ। ਦੇਖਦੇ ਰਹੇ ਨੇਤਰਾਂ ਨਾਲ ਲੋਕਾਂ ਨੇ ਆਉਣਾ, ਰੋਂਦੇ ਪਿੱਟਦੇ ਆਉਣਾ, ਕੋਈ ਜਵਾਨ ਮਰ ਜਾਣਾ, ਉਹਨਾਂ ਨੂੰ ਚਾਰ ਪੰਜਾਂ ਜਣਿਆਂ ਨੇ ਫੜਿਆ ਹੁੰਦਾ, ਆਪਾਂ ਵੇਖਦੇ ਹਾਂ। ਜਿਸ ਵੇਲੇ ਅੰਧੀਆਂ ਲੱਕੜਾਂ ਥੱਲੇ ਪਈਆਂ ਨੇ, ਇੱਥੇ ਤੇ ਡੱਬਾ ਜਿਹਾ ਤੁਰ ਜਾਂਦਾ ਹੈ, ਜਦੋਂ ਉਹਦੀ ਬੋਡੀ ਨੂੰ ਉੱਤੇ ਰੱਖਦੇ ਨੇ ਉਦੋਂ ਬੜਾ ਚੀਕ ਝਕਾੜਾ ਪੈਂਦਾ ਹੈ। ਉਸ ਚੀਕ ਝਕਾੜੇ ਦੇ ਵਿੱਚ ਵਿੱਚ ਉੱਤੇ ਮੋਟੀਆਂ ਮੋਟੀਆਂ ਲੱਕੜਾਂ ਜਿਹੀਆਂ ਹੋਰ ਰੱਖੀਆਂ ਜਾਂਦੀਆਂ ਨੇ, ਦੋ ਚਾਰ ਜਾਣਿਆਂ ਨੇ ਬਾਹਾਂ ਫੜੀਆਂ ਹੁੰਦੀਆਂ, ਸੀਨ ਸਾਹਮਣੇ ਅੱਖਾਂ ਅੱਗੇ ਆਵੇ ਤੇ ਰੱਬ ਯਾਦ ਆਉਂਦਾ। ਉਸ ਵੇਲੇ ਜਿਹੜਾ ਬਹੁਤਾ ਜ਼ਿਆਦਾ ਸੁਨੇਹੀ ਹੁੰਦਾ ਨਾ, ਉਹ ਕਹਿੰਦਾ ਜੀ ਛੱਡ ਦਿਓ, ਮੈਂ ਤਾਂ ਵਿੱਚੇ ਹੀ ਡੁੱਬ ਜਾਣਾ, ਵਿੱਚੇ ਹੀ ਸੜ ਜਾਣਾ। ਪਰ ਵੇਖਣ ਦੀਆਂ ਬਾਤਾਂ ਨੇ ਸੱਚਿਆਈ ਹੈ, ਜਿਸ ਵੇਲੇ ਚੰਡਾ ਦਿੱਤਾ ਜਾਂਦਾ ਹੈ ਨਾ, ਥੋੜ੍ਹਾ ਜਿਹਾ ਧੂੰਆਂ ਚਾਰ ਸ਼ਫੇਰੇ ਵੀ ਹੋ ਜਾਂਦਾ ਹੈ ਤੇ ਅੱਗ ਦੀ ਲਾਟ ਦਾ ਭਾਂਬੜ ਮੱਚਦਾ ਹੈ, ਥੋੜ੍ਹਾ ਜਿਹਾ ਹੀ ਗੋਡਿਆਂ ਨੂੰ ਸੇਕ ਲੱਗਦਾ, ਸਾਰੇ ਉਹ ਪਛਾਂ ਜਾ ਕੇ ਬਹਿ ਜਾਂਦੇ ਨੇ। ਇਹ ਪ੍ਰਤੱਖ ਬਾਤ ਹੈ, ਇਹਦੇ ਵਿੱਚ ਝੂਠ ਕੋਈ ਨਹੀਂ ਹੈ, ਇਹਦੇ 'ਚ ਸੱਚਿਆਈ ਹੈ। ਬਸ ਉਹ ਥੋੜ੍ਹਾ ਜਿਹਾ ਫਿਰ ਸਹਿਜੇ ਸਹਿਜੇ ਸਹਿਜੇ ਜੇ ਤੁਰ ਪੈਂਦੇ ਨੇ ਪਿੱਛੇ, ਮਰ ਹੱਟ ਲੱਗ ਸਭ ਲੋਕ ਕੁੱਟਾਂ ਮਿਲ, ਹੰਸ ਅਕੇਲਾ ਜਾਏ, ਬਸ ਉਹ ਫਿਰ ਗਾਂਹ ਤੁਰ ਜਾਂਦਾ, ਬਾਕੀ ਦੇ ਸਾਰੇ ਵਾਪਸ ਮੁੜ ਜਾਂਦੇ ਨੇ। ਵਹਿ ਸੁੱਤ ਵਹਿ ਬਿਤ ਵਹਿ ਪੁਰ ਪਾਟਨ ਬੋਰ ਨਾ ਦੇਖੇ ਆਏ, ਫਿਰ ਉਹ ਕਿੱਥੋਂ ਵੇਖਦਾ ਹੈ। ਗਰੀਬ ਨਿਵਾਜ ਜੀ ਕਹਿੰਦੇ ਕੋ ਮਰੈ ਨਾ ਮੋਇਆ ਨਾਲੇ, ਕੋਈ ਨਹੀਂ ਮਿਲਦਾ, ਨਾਨਕ ਜੁਗ ਜੁਗ ਜਾਣ ਸਜਾਣਾ, ਰੋਵੈ ਸੱਚ ਸੰਭਾਲੇ। ਵੀ ਜੇ ਰੋਵਣਾ ਹੈ ਨਾ ਤੇ ਪਰਮਾਤਮਾ ਨੂੰ ਯਾਦ ਕਰ, ਉਹਦੀ ਯਾਦ ਵਿੱਚ ਰੋ, ਉਹਦੇ ਵਿਰਾਗ ਵਿੱਚ ਰੋ। ਉਹ ਘੜੀ ਕਦੋਂ ਆ ਜਾਵੇ ਜਦੋਂ ਮੈਨੂੰ ਮੇਰਾ ਰੱਬ ਮਿਲ ਜਾਵੇ, ਉਹਦੇ ਵਿਰਾਗ ਵਿੱਚ ਰੋ। ਇੱਕ ਇੱਕ ਅੱਥਰ ਉਹਦੇ ਵਿਰਾਗ ਵਿੱਚ ਨਿਕਲੇਗਾ ਨਾ ਤੇ ਮੇਰੇ ਤੇਰੇ ਕਰੋੜਾਂ ਕਰੋੜਾਂ ਪਾਪਾਂ ਨੂੰ ਧੋ ਦੇਵੇਗਾ। ਉਹ ਵਿਰਾਗ ਦਾ ਨਿਕਲਿਆ ਹੋਇਆ ਇੱਕ ਗਲੇਡੂ ਇੱਕ ਅੱਥਰੂ ਨਿਰੰਕਾਰ ਦੇ ਘਰ ਵਿੱਚ ਲੈ ਜਾਵੇਗਾ। ਸਤਿਗੁਰਾਂ ਨੇ ਵਿਰਾਗਮਈ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਜੇ, ਸਤਿਗੁਰੂ ਜੀ ਕਿਰਪਾ ਕਰਨ, ਬੇਅੰਤ ਭੁੱਲਾਂ ਹੁੰਦੀਆਂ ਨੇ ਅੰਮ੍ਰਿਤ ਬਾਣੀ ਦੀ ਸਾਂਝ ਪਾਉਂਦਿਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਹੈ ਗੁਰੂ ਨਾਨਕ ਨਿਧਿਆ ਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਂਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ। ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਂਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚਿਤਿਆਵਨ ਗਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਛੈ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ। ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਪ੍ਰੰਤ ਆਪ ਜੀ ਨੇ ਪ੍ਰਕਾਸ਼ ਮਨ ਹੋ ਕੇ ਦਰਸ਼ਨਦਾਰੀ ਬਖਸ਼ੇ। ਪ੍ਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਪੰਡਿਤ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾ ਵਾਸਤੇ ਸੁਧ ਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ। ਆਈ ਸੰਗਤ ਦੀ ਹਾਜ਼ਰੀ ਤੇ ਲਪੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣਿਆ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਤੋਂ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰੂ ਸਾਹਿਬ।

ऐहन सहज सुभाए, दर्शन परसियाए गुरु के, जन्म मरण दुख जाए।

ਦੇਹ ਅਸੀਸਾ ਹੈ ਆਸੀਸਾਂ ਦੇ ਵਹੋ ਭਗਤ ਕਰੇ ਵਹੋ ਮਿਲਿਆ ਕਾਖਿਆ ਮੇਲੋ ਇੱਕ ਭੁੱਲੇ ਨਾਵੋ ਥੇ ਹਹੋ ਥਾਵੋ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚ ਵੇਸੇ ਸਾਜਣ ਸੈਣ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬੈ ਸਾਚੇ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲ ਤਾਗਾ ਹੋਚੀ ਮਤ ਪਿਆ ਮਨ ਹੋਛਾ ਗੁੜਸਾ ਮੱਖੀ ਖਾਇਆ ਨਾ ਮਰਜਾਦ ਆਇਆ ਕਲ ਭੀਤਰ ਨਾਂਗੋ ਬੰਦ ਚਲਾਇਆ

ਹੈ। ਹਾਕਾਰਾ ਆਇਆ ਜਾਤ ਸਪਾਇਆ ਰੁਨੇ ਰੋਵਣ ਹਾਰੇ, ਪੁੱਤ ਭਾਈ ਭਾਤੀਜੇ ਰੋਵੈ ਪ੍ਰੀਤਮ ਅਤ ਪਿਆਰੇ, ਪੈ ਰੋਵੈ ਗੁਣਸਾਰ ਸੰਭਾਲੇ ਗੋ ਮਰੇ ਨਾ ਮੋਇਆ ਨਾਲੇ, ਨਾਨਕ ਜੁਗ ਜੁਗ ਜਾਣ ਸਿਜਾਣਾ ਰੋਵੈ ਸੱਚ ਸੰਭਾਲੇ, ਪੈ ਰੋਵੈ ਗੁਣਸਾਰ ਸੰਭਾਲੇ ਕੋ ਮਰੇ ਨਾ ਮੋਇਆ ਨਾਲੇ, ਨਾਨਕ ਜੁਗ ਜੁਗ ਜਾਣ ਸਿਜਾਣਾ ਰੋਵੈ ਸੱਚ ਸੰਭਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸਭ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਰਤਾਗੀ ਹੋਵਾਰ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਇਸ ਸੰਗਤ ਦੀ ਹਾਜ਼ਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ, ਇੱਥੇ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀਓ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਦਰ ਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰ

ਸਰਾਵਣਾ ਨੂੰ ਸੁਣਿਆ ਦੱਸੋ ਜਸ ਤੁਮਾਰ ਮਾਂਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪ ਸਦਾਮਾ ਤਿਨ ਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਵਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ

ਸਾਧ ਬਖਸ਼ੈਂਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰੱਖ ਲਿਹੋ ਇਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਜੋ ਮੈਂ ਆਪਣਾ ਸਤਿਗੁਰ ਧਿਆਇਆ ਤਬ ਮੇਰੇ ਮਨ ਮਹਾਂ ਸੁਖ ਪਾਇਆ ਮਿਟ ਗਈ ਗਣਤ ਬਨਾਸਿਓ ਸੰਸਾ ਨਾਮ ਰਤੇ ਜਨ ਭਏ ਭਗਵੰਤਾ ਰਹਾਉ ਜੋ ਮੈਂ ਆਪਣਾ ਸਾਹਿਬ ਚੀਤ ਤੋ ਭੋ ਮਿਟਿਓ ਮੇਰੇ ਮੀਤ ਜੋ ਮੈਂ ਓਟ ਗਹੀ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਚਲਤ ਮਨ ਭਏ ਦਲਾਸਾ ਨਾਨਕ ਦਾਸ ਤੇਰਾ ਪਰਵਾਸਾ ਆਸਾ ਮਹੱਲਾ ਪੰਜਵਾਂ ਅਨ ਦਿਨ ਮੂਸਾ ਲਾਜ ਟੁਕਾਈ ਗਿਰਤ ਕੂਪ ਮਹਿ ਖਾਹੇ ਮਠਾਈ ਸੋਚਤ ਸਾਚਤ ਰਹਿਣ ਬਿਹਾਨੀ ਅਨਕ ਰੰਗ ਮਾਇਆ ਕੇ ਚਿਤਵਤ ਕਬਹੂ ਨ ਸਿਮਰਾ ਸਾਰੰਗ ਪਾਨੀ ਰਹਾਉ ਦ੍ਰੁਮ ਕੀ ਛਾਇਆ ਨਿਹਚਲ ਗ੍ਰਹਿ ਬੰਧਿਆ ਕਾਲ ਕੈ ਫਾਂਸ ਸਖਤ ਸਰ ਸਾਂਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂੜ ਨਿਹਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਹੇ ਨਾਨਕ ਜੀਵੈ ਹਰ ਗੁਣ ਗਾਏ ਆਸਾ ਮਹੱਲਾ ਪੰਜਵਾਂ ਦੋ ਤੁੱਕੇ ਨੌ ਉਨਕੈ ਸੰਗ ਤੂੰ ਕਰਤੀ ਕੇਲ ਉਨਕੈ ਸੰਗ ਹਮ ਤੁਮ ਸੰਗ ਮੇਲ ਉਨਕੈ ਸੰਗ ਤੁਮ ਸਭ ਕੋ ਲੋਰੈ ਓਸ ਬਿਨਾ ਕੋ ਮੁਖ ਨਹੀਂ ਜੋਰੈ ਤੇ ਬੈਰਾਗੀ ਕਹਾਂ ਸਮਾਏ ਤਿਸ ਬਿਨ ਤੁਹੀਂ ਦੇਹੁਰੀਰੀ ਰਹਾਉ ਉਨਕੈ ਸੰਗ ਤੂੰ ਗ੍ਰਹਿ ਮਹਿ ਮਾਹਰ ਉਨਕੈ ਸੰਗ ਤੂੰ ਹੋਈ ਹੈ ਜਾਹਰ ਉਨਕਾ ਸੰਗ ਤੂੰ ਰੱਖੀ ਪਪੋਲ ਓਸ ਬਿਨਾ ਤੂੰ ਛੁਟਕੀ ਰੋਲ ਉਨਕਾ ਸੰਗ ਤੇਰਾ ਮਾਨ ਮਹੱਤ ਉਨਕਾ ਸੰਗ ਤੁਮ ਸਾਖ ਜਗਤ ਉਨਕਾ ਸੰਗ ਤੇਰੀ ਸਭ ਦਥਾਟੀ ਓਸ ਬਿਨਾ ਤੂੰ ਹੋਈ ਹੈ ਮਾਟੀ ਉਹ ਬੈਰਾਗੀ ਮਰੈ ਨਾ ਜਾਹੀ ਹੁਕਮੇ ਬਾਧਾ ਕਰ ਕਮਾਈ ਜੋੜ ਬਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੈ ਆਪ ਆਸਾ ਮਹੱਲਾ ਪੰਜਵਾਂ

ਪਿਆ ਰਹਾਉ। ਜਹ ਲਾਲਚ ਜਾ ਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਜਹ ਆਵਟੇ ਬਹੁਤ ਘਨ ਸਾਥ, ਪਾਰ ਬ੍ਰਹਮ ਕੇ ਸੰਗੀ ਸਾਧ। ਚਿੱਤਰ ਗੁਪਤ ਸਭ ਲਿਖਤੇ ਲੇਖਾ, ਭਗ ਜਨਾ ਕੋ ਦ੍ਰਿਸ਼ਟ ਨ ਪੇਖਾ। ਕਹੋ ਨਾਨਕ ਜਿਸ ਸਤਿਗੁਰ ਪੂਰਾ, ਵਾਜੇ ਤਾ ਕਹਿ ਅਨਹਦ ਤੂਰਾ। ਆਸਾ ਮਹੱਲਾ ਪੰਜਵਾਂ, ਦੋ ਪਦਾ ਇੱਕ, ਸਾਧੂ ਸੰਗ ਸਿਖਾਇਓ ਨਾਮ। ਸਰਬ ਮਨੋਰਥ ਪੂਰਨ ਕਾਮ, ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨੇ। ਜਪ ਜਪ ਜੀਵਾ ਸਾਰ ਗਪਾਨੇ, ਕਰਨ ਕਰਾਵਨ ਸਰਨ ਪਰਿਆ। ਗੁਰ ਪ੍ਰਸਾਦ ਸਹਿਜ ਘਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ। ਰਹਾਓ ਲਾਲ ਜਵੇਹਰ ਭਰੇ ਭੰਡਾਰ, ਤੋਟ ਨ ਆਵੈ ਜਾਪ ਨਿਰੰਕਾਰ। ਅੰਮ੍ਰਿਤ ਸ਼ਬਦ ਪੀਵੈ ਜਨ ਕੋਏ, ਨਾਨਕ ਤਾ ਕੀ ਪਰਮ ਗਤ ਹੋਏ। ਆਸਾ ਘਰ ਸਤਮਾ ਮਹੱਲਾ ਪੰਜਵਾਂ, ਹਰ ਕਾ ਨਾਮ ਹਿਰਦੈ ਨਿਤ ਧਿਆਈ। ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਸਿਮਰ ਸਿਮਰ ਤੇ ਸਦਾ ਸੰਭਾਲੇ ਰਹਾਓ, ਤੇਰਾ ਕੀਆ ਮੀਠਾ ਲਾਗੈ। ਹਰ ਨਾਮ ਪਦਾਰਥ ਨਾਨਕ ਮੰਗੈ। ਆਸਾ ਮਹੱਲਾ ਪੰਜਵਾਂ, ਸਾਧੂ ਸੰਗਤ ਤਰਿਆ ਸੰਸਾਰ। ਹਰ ਕਾ ਨਾਮ ਮਨਹਿ ਆਧਾਰ, ਚਰਨ ਕਮਲ ਗੁਰਦੇਵ ਪਿਆਰੇ। ਪੂਜਾ ਸੰਤ ਹਰ ਪ੍ਰੀਤ ਪਿਆਰੇ, ਰਹਾਉ ਜਾ ਕਾ ਮਸਤਕ ਲਿਖਿਆ ਭਾਗ। ਕਹੁ ਨਾਨਕ ਤਾ ਕਾ ਥਿਰ ਸੁਹਾਗ। ਆਸਾ ਮਹੱਲਾ ਪੰਜਵਾਂ, ਮਿੱਠੀ ਆਗਿਆ ਪਿਰ ਕੀ ਲਾਗੀ। ਸੌਕਣ ਘਰ ਕੀ ਕੰਤ ਤਿਆਗੀ, ਪ੍ਰੈ ਸੁਹਾਗਣ ਸਿਗਾਰ ਕਰੀ। ਮਨ ਮੇਰੇ ਕੀ ਤਪਤ ਹਰੀ, ਭਲੋ ਭਇਓ ਪ੍ਰੈ ਕਹਿਆ ਮਾਨਿਆ। ਸੁਖ ਸਹਿਜ ਇਸ ਘਰ ਕਾ ਜਾਣਿਆ, ਰਹਾਓ

ਸੂਤ ਲਾਵੀ ਨਾ ਮੈਂ ਕੁਲ ਨਾ ਸੋਭਾਵੰਤ ਕਿਆ ਜਾਣਾ ਕਿਉ ਭਾਨੀ ਕੰਤ ਮੋਹਿ ਅਨਾਥ ਗਰੀਬ ਨਮਾਨੀ ਕੰਤ ਪਕਰ ਹਮ ਕੀ ਨੀਰਾਨੀ ਜਾਬ ਮੁਖ ਪ੍ਰੀਤਮ ਸਾਜਨ ਲਾਗਾ ਸੁਖ ਸਹਿਜ ਮੇਰਾ ਧਨ ਸੁਹਾਗਾ ਕਹੁ ਨਾਨਕ ਮੋਰੀ ਪੂਰਨ ਆਸਾ ਸਤਿਗੁਰ ਮੇਲੀ ਪ੍ਰਭ ਗੁਣਤਾਸਾ ਆਸਾ ਮਹੱਲਾ ਪੰਜਵਾਂ ਮਾਥਾ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜਿਹ ਬਾਕੀ ਫੂੜ ਸਦਾ ਭੁਖੀ ਪਿਰ ਜਾਣੈ ਦੂਰ ਐਸੀ ਇਸਤਰੀ ਇਕ ਰਾਮ ਉਪਾਈ ਉਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ ਰਹਾਉ ਪਾਏ ਠਗੌਲੀ ਸਭ ਜਗ ਜੋਹਿਆ ਬ੍ਰਹਮਾ ਬਿਸ਼ਨ ਮਹਾਂਦੇਵ ਮੋਹਿਆ ਗੁਰਮੁਖ ਨਾਮ ਲੱਗੇ ਸੇ ਸੋਹਿਆ ਭਰਤ ਨੇਮ ਕਰ ਥਾਕੇ ਪੁਨਹਿ ਚਰਨਾ ਤਟ ਤੀਰਥ ਭਵੇ ਸਭ ਧਰਨਾ ਸੇ ਉਬਰੇ ਜੇ ਸਤਿਗੁਰ ਕੀ ਸਰਨਾ ਮਾਇਆ ਮੋਹੇ ਸਭੋ ਜਗ ਬਾਧਾ ਹੋਮੈ ਪਚੈ ਮਨ ਮੁਖ ਮੂਰਾ ਖਨ ਗੁਰ ਨਾਨਕ ਬਾਹਾਂ ਪਕਰ ਹਮ ਰਾਖਾ ਆਸਾ ਮਹੱਲਾ ਪੰਜਵਾਂ ਸਰਬ ਦੁਖ ਜਬ ਬਿਸਰਹਿ ਸੁਆਮੀ ਈਹਾਂ ਊਹਾਂ ਕਾਮ ਨ ਪ੍ਰਾਣੀ ਸੰਤ ਤ੍ਰਿਪਤਾਸੀ ਹਰ ਹਰ ਧਿਆਏ ਕਰ ਕਿਰਪਾ ਆਪਣੇ ਨਾਇ ਲਾਏ ਸਰਬ ਸੁਖ ਪ੍ਰਭ ਤੁਮਰੀ ਰਜਾਏ ਰਹਾਓ ਸੰਗ ਹੋਵਤ ਕੋ ਜਾਣਤ ਦੂਰ ਸੋ ਜਨ ਮਰਤਾ ਨਿਤ ਨਿਤ ਝੂਰ ਜਿਨ ਸਭ ਕਿਛ ਦੀਆ ਤਿਸ ਚਿਤ ਬਿਤ ਨਾਹੀ ਮਹਾ ਬਿਖਿਆ ਮਹਿ ਦਿਨ ਰਹਿਣ ਜਾਹੇ ਕਹੁ ਨਾਨਕ ਪ੍ਰਭ ਸਿਮਰਹੁ ਏਕ ਗਤ ਪਾਈਐ ਗੁਰਪੂਰੇ ਟੇਕ ਆਸਾ ਮਹੱਲਾ ਪੰਜਵਾਂ ਨਾਮ ਜਪਤ ਮਨ ਤਨ ਸਭ ਹਰਿਆ ਕਲ ਮਲ ਦੋਖ ਸਗਲ ਪਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਈ ਪਰਮ ਗਤ ਪਾਈ ਰਹਾਉ ਸਾਧ ਜਨਾ ਕੇ ਪੂਜੇ ਪੈਰ ਮਿਟੇ ਉਪਦਰਹਿ ਮਨ ਤੇ ਬੈਰ ਗੁਰਪੂਰੇ ਮਿਲ ਝਗੜ ਚੁਕਾਇਆ ਪੰਚ ਦੂਤ ਸਭ ਬਸ ਗਤ ਆਇਆ ਜਿਸ ਮਨ ਬਸਿਆ ਹਰ ਕਾ ਨਾਮ ਨਾਨਕ ਤਿਸ ਉਪਰ ਕੁਰਬਾਨ ਆਸਾ ਮਹੱਲਾ ਪੰਜਵਾਂ ਗਾਵ ਲੇਹੇ ਤੂੰ ਗਾਵਨ ਹਾਰੇ ਜੀ ਪਿੰਡ ਕੇ ਪ੍ਰਾਨ ਆਧਾਰੇ ਜਾ ਕੀ ਸੇਵਾ ਸਰਬ ਸੁਖ ਪਾਵ ਹੈ ਅਵਰ ਕਾਹੂ ਪੈ ਬੋੜ ਨ ਜਾਵ ਹੈ ਸਦਾ ਆਨੰਦ ਆਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪੀ ਹੈ ਬਲਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਾਸੀ ਐ ਰਹਾਉ ਜਾ ਕਾ ਦਾਨ ਨਿਖੂਟੈ ਨਾਹੀ ਭਲੀ ਭਾਂਤ ਸਭ ਸਹਿਜ ਸਮਾਹੀ ਜਾ ਕੀ ਬਖਸ਼ ਨ ਮਿਟੈ ਕੋਈ ਮਨ ਵਾਸਾ ਯੈ ਸਾਚਾ ਸੋਈ ਸਗਲ ਸਮੱਗਰੀ ਗ੍ਰਹਿ ਜਾ ਕੈ ਪੂਰਨ ਪ੍ਰਭ ਕੇ ਸੇਵਕ ਦੁਖ ਨ ਝੂਰਨ ਓਟ ਗਹੀ ਨਿਰਭਉ ਪਦ ਪਾਈਐ ਸਾਸ ਸਾਸ ਸੋ ਗੁਣ ਨਿਧ ਗਾਈਐ ਦੂਰ ਨ ਹੋਈ ਕਤਹੂ ਜਾਈਐ ਨਦਰ ਕਰੇ ਤਾਂ ਹਰ ਹਰ ਪਾਈਐ ਅਰਦਾਸ ਕਰੀ ਪੂਰੇ ਗੁਰਪਾਸ ਨਾਨਕ ਮੰਗਾ ਹਰ ਧਨ ਰਾਸ ਆਸਾ ਮਹੱਲਾ ਪੰਜਵਾਂ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕਹੂ ਆਸੂਖ ਕਰ ਕਿਰਪਾ ਗੁਰ ਦੀਨੋ ਨਾਓ ਬਲ ਬਲ ਤੇ ਸਤਿਗੁਰ ਕਹ ਜਾਓ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁਖ ਬਨਾਸੇ ਸਤਿਗੁਰ ਕੀ ਸਰਣਾਈ ਰਹਾਓ ਗੁਰ ਕੇ ਚਰਨ ਹਿਰਦੈ ਬਸਾਈ ਮਨ ਚਿੰਤਨ ਸਗਲੇ ਫਲ ਪਾਈ ਅਗਨ ਬੁਝੀ ਸਭ ਹੋਈ ਸਾਂਤ ਕਰ ਕਿਰਪਾ ਗੁਰ ਕੀਨੀ ਦਾਤ ਨ ਥਾਵੇ ਕੋ ਗੁਰ ਕੀਨੋ ਗੁਰ ਦੀਨੋ ਥਾਨ ਨ ਮਾਨੇ ਕੋ ਗੁਰ ਕੀਨੋ ਮਾਨ ਬੰਧਨ ਕਾਟ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਬੜਾ ਭਾਗ

ਸਦਾ ਨਿਹਾਲਾ ਆਸਾ ਮਹੱਲਾ ਪੰਜਵਾਂ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰਾ ਮਾਹੇ ਆਇਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਹੈ ਲਿਖਿਆ ਧੁਰ ਕਾ ਰਹਾਉ ਦਸੇ ਮਾਸੇ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਭਾਵੈ ਵਧੀ ਬੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਧ ਬਹਾਲੀ ਮਨ ਚਿੰਦਿਆ ਸਤਿਗੁਰੂ ਦਿਵਾਇਆ ਭਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੈ ਗੁਰ ਕੈ ਭਾਣ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੂਠਾ ਕੀਨੀ ਦਾਤ ਆਸਾ ਮਹੱਲਾ ਪੰਜਵਾਂ ਗੁਰਪੁਰ

ਸਤਿਗੁਰੂ ਪ੍ਰਸਾਦ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਜਿਉ ਪਿੰਡ ਸਭ ਤੇ ਸਦਾ, ਸਭ ਕਿਛ ਹੈ ਤੇਰਾ, ਮਾਣ ਨਮਾਣੇ ਤੂੰ ਧਣੀ, ਤੇਰਾ ਪਰਵਾਸਾ, ਬਿਨ ਸਾਚੇ ਅਨਟੇਕ ਹੈ, ਸੋ ਜਾਣ ਹੁਕਾ ਚਰਹਾਉ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨ ਪਾਏ, ਜਿਸ ਗੁਰਪੂਰਾ ਭੇਟ ਸੀ, ਸੋ ਚੱਲੈ ਰਜਾਏ, ਚਤਰਾਈ ਸਿਆਣਪਾਂ ਕਿਤੇ ਕਾਮ ਨ ਆਈਐ, ਤੁਠਾ ਸਾਹਿਬ ਜੋ ਦੇਵੈ, ਸੋਈ ਸੁਖ ਪਾਈਐ। ਜੇ ਲਖ ਕਰਮ ਕਮਾਈਐ, ਕਿਛ ਪਵੈ ਨ ਬੰਦਾ, ਜਨ ਨਾਨਕ ਕੀਤਾ ਨਾਮ ਧਾਰ, ਹੋਰ ਛੋਡਿਆ ਧੰਦਾ, ਆਸਾ ਮਹੱਲਾ ਪੰਜਵਾਂ, ਸਰਬ ਸੁਖਾ ਮੈਂ ਭਾਲਿਆ, ਹਰ ਜੇਬੜ ਨਾ ਕੋਈ, ਗੁਰ ਤੁਠੇ ਤੇ ਪਾਈਐ, ਸੱਚ ਸਾਹਿਬ ਸੋਈ, ਬਲਹਾਰੀ ਗੁਰ ਆਪਣੇ, ਸਦ ਸਦ ਕੁਰਬਾਨਾ, ਨਾਮ ਨਾ ਬਿਸਰੋ ਇੱਕ ਖਿਨ ਚਸਾ, ਇਹੋ ਕੀ ਜੈਦਾਨਾ ਰਹਾਉ। ਭਾਗਟ ਸੱਚਾ ਸੋਈ ਹੈ, ਜਿਸ ਹਰ ਧਨ ਅੰਤਰ, ਸੋ ਛੂਟੈ ਮਹਾਜਾਲ ਤੇ, ਜਿਸ ਗੁਰ ਸ਼ਬਦ ਨਿਰੰਤਰ, ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਵਿਵੇਕ ਸਤਿ ਸਰ।

ਆਵਈਆਂ ਕਰਵਾਨ ਸਾਈ ਆਪਣੇ ਹੋਵੈ ਅਨੰਦ ਕਣਾ ਮਨ ਤਨ ਜਾਪਣੇ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਧਣੀ ਸੁਖੇ ਹੋ ਸੁਖ ਪਾਏ ਮਾਏ ਨਾ ਕੀਮ ਗਣੀ ਨੈਣ ਪਸੰਦੋ ਸੋਏ ਪੇਖ ਮਸਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਦਕ ਤੇਵ ਸੰਸਾਰ ਹੱਬਾ ਹੂੰ ਬਾਹਰਾ ਨਾਨਕ ਕਾ ਪਾਤ ਸਾਹੋ ਦਿਸੈ ਜਾਹਰਾ ਆਸਾ ਮਹੱਲਾ ਪੰਜਵਾਂ ਲਾਖ ਭਗਤ ਆਰਾਧ ਹੈ ਜਪਤੇ ਪੀਓ ਪੀਓ ਕਵਨ ਜੁਗਤ ਮੇਲਾ।

Ato tiri sreta sabarhau sada sahai santo pekha sada hajur naam behu nidya. Se marn besur besur das dasatana pai mitya tinna gona visarya jinna naam. Tanada hal kona jaise pas hare aao. ਤੈਸਾ ਸੰਸਾਰ ਸਭ ਨਾਨਕ ਬੰਧਨ ਘਾਟ ਮਲਾਵ ਆਪ ਪ੍ਰਭ ਆਸਾ ਮਹੱਲਾ ਪੰਜਵਾਂ ਹੱਬੇ ਥੋਕ ਵਿਸਾਰ ਹਿੱਕੋ ਖਿਆਲ ਕਰ ਝੂਠਾ ਲਾਹੇ ਗੁਮਾਨ ਮਨ ਤਨ ਅਰਪ ਧਾਰ ਆਂਢ ਪੈਰ ਸਾ ਲਾਹੇ

ਪੰਜਵਾਂ ਜਿਨ੍ਹਾਂ ਨਾ ਬਿਸਰਾ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲਾ ਸਾਈ ਜੇਹਿਆ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮੇਟਿਆ ਰਹਾਉ ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ ਖੇ ਜਿਨ ਮਨ ਬੁੱਠਾ ਆਪ ਪੂਰੇ ਭਗਤ ਸੇ ਜਿਸਨੋ ਮੰਨੇ ਆਪ ਸੋਈ ਮਾਨੀਐ ਪ੍ਰਗਟ ਪੁਰਖ ਪ੍ਰਵਾਨ ਸਭ ਠਾਈ ਜਾਨੀਐ ਦਿਨ ਸੁਰੈਨ ਆਰਾਧ ਸੰਭਾਲੇ ਸਾਹ ਸਾਹ ਨਾਨਕ ਕੀ ਲੋਚਾ ਪੂਰਾ ਸੱਚੇ ਪਾਤਸ਼ਾਹ ਆਸਾ ਮਹੱਲਾ ਪੰਜਵਾਂ ਪੂਰ ਰਹਿਆ ਸਰਬ ਠਾਏ ਹਮਾਰਾ ਖਸਮ ਸੋਏ ਏਕ ਸਾਹਿਬ ਸਿਰ ਛੱਤ ਦੂਜਾ ਨਾਹੀਂ ਕੋਏ ਜਿਉਂ ਭਾਵੈ ਤਿਉ ਰਾਖ ਰਾਖਣ ਹਾਰਿਆ ਤੁਝ ਬਿਨ ਅਵਰ ਨ ਕੋਏ ਨਦਰ ਨਿਹਾਰਿਆ ਰਹਾਉ ਪ੍ਰਿਤ ਪਾਲੈ ਪ੍ਰਭ ਆਪ ਘਟ ਘਟ ਸਾਰੀਐ ਜਿਸ ਮਨ ਬੂਠਾ ਆਪ ਤਿਸ ਨਾ ਬਿਸਾਰੀਐ ਜੋ ਕਿਛ ਕਰੇ ਸੋ ਆਪ ਆਪਣ ਭਾਣਿਆ

ਦਰਸ ਪਿਆਸ ਲੋਚਾ ਪੂਰੀ ਐ ਆਸਾ ਮਹੱਲਾ ਪੰਜਵਾਂ ਕਿਆ ਸੋਭ ਹੈ ਨਾਮ ਵਿਸਾਰ ਗਾਫਲ ਗਹਿਲਿਆ ਕੀਤੀ ਇਤ ਦਰਿਆਏ ਵਹੀਣ ਵਹਿੰਦਿਆਂ ਬੋਹੇ ਥੜਾ ਹਰ ਚਰਨ ਮਨ ਚੜ ਲੰਘੀ ਐ ਆਠ ਪੈਰ ਗੁਣ ਗਾਏ ਸਾਧੂ ਸੰਗੀ ਐ ਰਹਾਉ ਭੋਗ ਹੈ ਭੋਗ ਅਨੇਕ ਬਿਨ ਨਾਵੈ ਸੁਨਿਆ ਹਰ ਕੀ ਭਗਤ ਬਿਨਾ ਮਰ ਮਰ ਰੁਨਿਆ ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨ ਛਾਰ ਸਰ ਭਰ ਚਾਲਣ ਮਹਾਂ ਬਿਖਮ ਸੰਸਾਰ ਬਿਰਲੈ ਭੇਖਿਆ ਛੂਟਨ ਹਰ ਕੀ ਸਰਨ ਲੇਖ ਨਾਨਕ ਲੇਖਿਆ ਆਸਾ ਮਹੱਲਾ ਪੰਜਵਾਂ ਕੋਈ ਨਾ ਕਿਸ

ਕਾਜ ਨ ਕਿਤੈ ਗਨੋ ਹਰ ਕੀਰਤਨ ਆਧਾਰ ਨਿਚਲ ਇਹੋ ਧਨੋ ਜੇਤੇ ਮਾਇਆ ਰੰਗ ਤੇਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕ ਕੇ ਜੀ ਅਰੇ ਆਸਾ ਮਹੱਲਾ ਪੰਜਵਾਂ ਜੈਸ ਸਿਮਰਤ ਦੁਖ ਜਾਏ ਸਹਿਜ ਸੁਖ ਪਾਈਐ ਰਹਿਣ ਦਿਨ ਸਕਰ ਜੋੜ ਹਰ ਹਰ ਧਿਆਈਐ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿਆ ਭਰਪੂਰ ਸੱਚਾ ਸੱਚ ਸੋਏ ਰਹਾਉ ਅੰਤਰ ਬਾਹਰ ਸੰਗ ਸਹਾਈ ਗਿਆਨ ਯੋਗ ਤਿਸਹਿ ਅਰਾਧ ਮਨਾ ਬਨਾਸੈ ਸਗਲ ਰੋਗ ਰਾਖਣ ਹਾਰ ਅਪਾਰ ਰੱਖ ਅਗਨ ਮਾਹੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੁਖ ਸਹਿਜ ਆਨੰਦ ਕਣਾ ਨਾਨਕ ਜਨ ਧੂਰਾ ਕਾਰਜ ਸਗਲੇ ਸਿੱਧ ਪਏ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾਂ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਹੋਏ ਕਿਰਪਾਲ ਦਇਆਲ ਹਰ ਰੰਗ ਮਾਣੀਐ ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ ਆਨੰਦਨ ਸਿਮਰੈ ਨਾਮ ਤਜ ਲਾਜ ਲੋਕਾਣੀਆਂ ਰਹਾਉ ਜਪ ਜਪ ਜੀਵਾ ਨਾਮ ਹੋਵੈ ਅਨੰਦ ਕਣਾ ਮਿਥਿਆ ਮੋਹ ਸੰਸਾਰ ਝੂਠਾ ਬਿਣਸਨਾ ਚਰਨ ਕਮਲ ਸੰਗ ਨੇਹੋ ਕਿਨੇ ਬਿਰ ਲੈ ਲਾਇਆ ਧਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ ਨਾਨਕ ਕਹਿ ਸੁਖ ਸੋਏ ਜੋ ਪ੍ਰਭ ਭਾਵਈ ਆਸਾ ਮਹੱਲਾ ਪੰਜਵਾਂ ਆਵ ਹੋ ਮੀਤ ਇਕੱਤਰ ਹੋਏ ਰਸ ਕਸ ਸਭ ਪੁੰਚ ਹੈ ਅੰਮ੍ਰਿਤ ਨਾਮ ਹਰ ਹਰ ਜਪ ਹੈ ਮਿਲ ਪਾਪਾ ਮੁੰਚ ਹੈ ਤਤ ਵਿਚਾਰੋ ਸੰਤ ਜਨੋ ਤਾਤੇ ਬਿਘਨ ਨ ਲਾਗੈ ਖੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗਰ ਰਹਾਉ ਬੁੱਧ ਗਰੀਬੀ ਖਰਚ ਲੈ ਹੋ ਹਉਮੈ ਬਿਖਜਾ ਰਹੋ ਸਾਚਾ ਹੱਟ ਪੂਰਾ ਸੌਦਾ ਬੱਖਰ ਨਾਮ ਵਾਪਾਰ ਹੋ ਜਿਉ ਪਿੰਡ ਧਨ ਅਰਪਿਆ ਸਹੀ ਪਤਵੰਤੇ ਆਪਣੜੇ ਪ੍ਰਭ ਭਾਣਿਆ ਨਿਤਕੇਲ ਕਰਨ ਤੇ ਦੁਰਮਤ ਮਦ ਜੋ ਪੀਬਤੇ ਬਿਖਲੀ ਪਤ ਕਮਲੀ ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ ਆਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰਮੰਤਰ ਦਰੜਾਇਆ ਪਾਏ ਪਰਹਿ ਸਤਿਗੁਰੂ ਕਹਿ ਜਨ ਭਰਮ ਬਦਾਰਿਆ ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ ਰਹਾਉ ਕਰ ਗਹਿਲੀਨੇ ਆਪਣੇ ਸੱਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ ਸਰਾ ਸਦਾ ਗੁਣ ਗਾਈਐ ਜਪ ਨਾਮ ਮਰਾਰੀ ਨੇਮ ਨਵਾਹਿਓ ਸਤਿਗੁਰੂ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਓ ਲਾਭ ਪੂਰਾ ਗੁਰ ਦਿੱਤਾ ਬਣਜਾਰੇ ਸੰਤ ਨਾਨਕਾ ਪ੍ਰਭ ਸਾਹੋ ਅਮਿਤਾ ਆਸਾ ਮਹੱਲਾ ਪੰਜਵਾਂ ਜਾ ਕਾ ਠਾਕਰ ਤੁਹੀ ਪ੍ਰਭ ਤਾਕੇ ਵਡਭਾਗਾ ਉਹ ਸਹੇਲਾ ਸਦ ਸੁਖੀ ਸਭ ਭ੍ਰਮ ਭਾਉ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਹਾਰਾ ਕਰਨ ਕਰਾਵਨ ਸਗਲ ਬਿਧ ਸੋ ਸਤਿਗੁਰੂ ਹਮਾਰਾ ਰਹਾਉ ਦੂਜੀ ਨਾਹੀ ਔਰ ਕੋ ਦੂਜਾ ਨਾਹੀ ਔਰ ਕੋ ਤਾਕਾ ਭਉ ਕਰੀਐ ਗੁਰਸੇਵਾ ਮਹਿਲ ਪਾਈਐ ਜਗ ਦੁੱਤਰ ਤਰੀਐ ਦ੍ਰਿਸ਼ਟ ਤੇਰੀ ਸੁਖ ਪਾਈਐ ਮਨ ਮਾਹੇ ਨਿਧਾਨਾ ਜਾ ਕੋ ਤੁਮ ਕਿਰਪਾਲ ਭਏ ਸੇਵ ਕਿਸੇ ਪਰਵਾਨਾ ਅੰਮ੍ਰਿਤ ਰਸ ਹਰ ਕੀਰਤਨੋ ਕੋ ਬਿਰਲਾ ਪੀਵਾ ਬਜਹੁ ਨਾਨਕ ਮਿਲੈ ਏਕ ਨਾਮ ਰਿਦ ਜਪ ਜਪ ਜੀਵੈ ਆਸਾ ਮਹੱਲਾ ਪੰਜਵਾਂ ਜਾਂ ਪ੍ਰਭ ਕੀ ਹਉ ਚੇਰ ਲਈ ਸੋ ਸਭ ਤੇ ਉੱਚਾ ਸਭ ਕਿਛੁ ਤਾਕਾ ਕਾਂਢੀਐ ਥੋਰਾ ਅਰ ਮੂਚਾ ਜੀ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ ਨਾਮ ਜਿਸੈ ਕੈ ਉਜਲੀ ਤਿਸ ਦਾਸੀ ਗਨੀਆ ਰਹਾਉ
ਬੇਪਰਵਾਹੁ ਆਨੰਦ ਮੈਂ ਨੌ ਮਾਣਕ ਹੀਰਾ ਰੱਜੀ ਧਾਈ ਸਦਾ ਸੁਖ ਜਾ ਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸੋ ਮਤ ਦਰੜਾਵੋ ਸੇਵੋ ਸਾਧੂ ਭਾਉ ਕਰ ਤੋ ਨਿਧ ਹਰ ਪਾਵੋ ਸਗਲੇ ਦਾਸੇ ਠਾਕਰ ਸਭ ਕਹਿਤੀ ਮੇਰਾ ਜਿਸੇ ਸਿਗਾਰੇ ਨਾਨਕਾ ਤਿਸ ਸੁਖ ਹੈ ਬਸੇਰਾ।

ਤੇਰੀ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤ ਕੀ ਸੇਜ ਬਛਾਏ ਰੀ ਆਠ ਪੈਰ ਕਰ ਜੋੜ ਰਹੋ ਤੋ ਭੇਟੈ ਹਰ ਰਾਏ ਰੀ ਤਿਸ ਹੀ ਚੱਜ ਸਿੰਗਾਰ ਸਭ ਸਾਈ ਰੂਪ ਅਪਾਰ ਰੀ ਸਾਈ ਸੁਹਾਗਣ ਸਾਈ ਸੁਹਾਗਣ ਨਾਨਕਾ ਜੋ ਭਾਣੀ ਕਰਤਾਰ ਰੀ ਆਸਾ ਮਹੱਲਾ ਪੰਜਵਾਂ ਡੀਗਨ ਡੋਲਾ ਤਉ ਲਓ ਜੋ ਮਨ ਕੇ ਭਰਮਾ ਭਰਮ ਕਾਟੇ ਗੁਰ ਆਪਣੇ ਪਾਏ ਬਿਸਰਾਮਾ ਓਏ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ ਹਮ ਛੂਟੇ ਅਬ ਉਹਨਾਂ ਤੇ ਓਏ ਹਮ ਤੇ ਛੂਟੇ ਰਹਾਓ

ਹੁਕਮ ਪਛਾਣਿਆ ਤਭੀ ਤੇ ਸੁਖੀਆ ਨਾ ਕੋ ਦੁਸ਼ਮਨ ਦੋਖੀਆ ਨਾਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮ ਬੰਦਾ ਆਸਾ ਮਹੱਲਾ ਪੰਜਵਾਂ ਸੁਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਹੋ ਗ੍ਰਹਿ ਨਵਾਰੇ ਸਤਿਗੁਰੂ ਦੇ ਆਪਣਾ ਨਾਓ ਬਲਹਾਰੀ ਗੁਰ ਆਪਣੇ ਸਰ ਸਰ ਬਲ ਜਾਓ ਗੁਰੂ ਬਿਟੋ ਹੋ ਵਾਰਿਆ ਜਿਸ ਮਿਲ ਸੱਚ ਸੁਆਓ ਰਹਾਓ ਸਗਨ ਆਪ ਸਗਨ ਤਿਸ ਕੋ ਲੱਗੈ ਜਿਸ ਚੇਤਨ ਆਵੈ ਤਿਸ ਜਮ ਨੇੜ ਨ ਆਵਈ ਜੋ ਹਰ ਪ੍ਰਭ ਭਾਵੈ ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੇ ਨ ਬੀਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨ ਥੀਆ ਆਸਾ ਘਰ ਨੌਵਾਂ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਿਤਵੋ ਚਿਤਵ ਸਰਬ ਸੁਖ ਪਾਵੋ ਆਗੈ ਭਾਵੋ ਕੇ ਨਾ ਭਾਵੋ ਏਕ ਦਾਤਾਰ ਸਗਲ ਹੈ ਜਾਚਕ ਦੂਸਰ ਕੈ ਪਹਿ ਜਾਵੋ ਹਉ ਮੰਗੋ ਆਨ ਲਜਾਵੋ ਸਗਲ ਛਤਰਪਤ ਏਕੋ ਠਾਕੁਰ ਕੌਣ ਸਮ ਸਰ ਲਾਵੋ ਰਹਾਓ ਉਠੋ ਬੈਸੋ ਰਹਿ ਪੇ ਨਾ ਸਾਕੋ ਦਰਸ਼ਨ ਖੋਜ ਖੋਜਾਵੋ ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਤਿਨ ਕੋ ਮਹਿਲ ਦੁਲ ਭਾਵੋ ਅਗਮ ਅਗਮ ਅਗਾਧ ਬੋਧ ਕੀਮਤ ਪਰੈ ਨਾ ਪਾਵੋ ਤਾ ਕੇ ਸਰਣ ਸਤਪੁਰਖ ਕੀ ਸਤਿਗੁਰ ਪੁਰਖ ਧਿਆਵੋ ਭਇਓ ਕਿਰਪਾਲ ਦਇਆਲ ਪ੍ਰਭ ਠਾਕਰ ਕਾਟਿਓ ਬੰਦ ਗਰਾਵੋ ਕਹੁ ਨਾਨਕ ਜੋ ਸਾਧ ਸੰਗ ਪਾਇਓ ਤੋ ਫਿਰ ਜਨਮ ਨਾ ਆਵੋ ਆਸਾ ਮਹੱਲਾ ਪੰਜਵਾਂ

ਮੈਂ ਇਹੋ ਆਧਾਰ ਹੀ ਰਹਾਉ। ਦੁਖਨ ਗਾਵੋ ਸੁਖ ਭੇ ਗਾਵੋ, ਮਾਰਗ ਪੰਥ ਸਮਾਰੀ, ਨਾਮ ਦ੍ਰਿੜ ਗੁਰਮਨ ਮੈਂ ਦੀਆ, ਮੋਰੀ ਤਿਸਾ ਬੁਝਾਰੀ। ਦਿਨ ਭੇ ਗਾਵੋ ਰਹਿਣੀ ਗਾਵੋ, ਗਾਵੋ ਸਾਸ ਸਾਸ ਰਸ ਨਾਰੀ। ਸਤ ਸੰਗਤ ਮੈਂ ਬਸਾਸ ਹੋਏ, ਹਰ ਜੀਵਤ ਮਰਤ ਸੰਗਾਰੀ, ਜਨ ਨਾਨਕ ਕਉ ਇਹੋ ਦਾਨ ਦੇਹੋ ਪ੍ਰਭ, ਪਾਵੋ ਸੰਤ ਰੇਨ ਔਰ ਧਾਰੀ। ਸਰਵਨੀ ਕਥਾ ਨੈਣ ਦਰਸ ਪੇਖੋ, ਮਸਤਕ ਗੁਰ ਚਰਨਾਰੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਦਸਵਾਂ ਮਹੱਲਾ ਪੰਜਵਾਂ। ਜਿਸਨੂੰ ਤੂੰ ਅਸਥਿਰ ਕਰ ਮਨ ਹੈ, ਤੇ ਪਾਹੁਨ ਦੋ ਦਾਹ, ਪੁੱਤਰ ਕਲੱਤਰ ਗ੍ਰਹਿ ਸਗਲ ਸਮੱਗਰੀ, ਸਭ ਮਿਥਿਆ ਅਸਨਾਹ। ਰੇ ਮਨ ਕਿਆ ਕਰਹਿ ਹੈ ਹਾ ਹਾ, ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ ਰਹਾਉ। ਜੈਸੇ ਬਸਤਰ ਦੇਹ ਉਡਾਨੇ, ਦਿਨ ਦੋਏ ਚਾਰ ਪੋਰਾਹਾ, ਭੀਤ ਉਪਰੇ ਕੇਤਕ ਧਾਈਐ, ਅੰਤ ਓਰ ਕੋ ਆਹਾ। ਜੈਸੇ ਅੰਬ ਕੁੰਡ ਕਰ ਰਾਖਿਓ, ਪਰਤ ਸਿੰਧ ਗਲ ਜਾਹਾ, ਆਵਗ ਆਗਿਆ ਪਾਰ ਬ੍ਰਹਮ ਕੀ, ਉਠ ਜਾਸੀ ਮੋਹਤ ਚ ਸਾਹਾ।

ਸਤਿਗੁਰ ਚਰਨ ਓਟਾਹਾ ਆਸਾ ਮਹੱਲਾ ਪੰਜਵਾਂ। ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮਹਿ ਰਤਨ ਪਰਗਾਸਿਓ, ਮਲੀਨ ਬੁੱਧ ਹਛਨਾਈ। ਜੋ ਕਿਰਪਾ ਗੋਬਿੰਦ ਭਈ, ਸੁਖ ਸੰਪਤ ਹਰ ਨਾਮ ਫਲ ਪਾਹੇ, ਸਤਿਗੁਰ ਮਿਲਈ ਰਹਾਉ। ਮੋਹਿ ਕਿਰਪਨ ਕਉ ਕੋਈ ਨ ਜਾਣਤ, ਸਗਲ ਭਵਨ ਪ੍ਰਗਟਾਈ। ਸੰਗ ਬੈਠਨੋ ਕਹੀ ਨ ਪਾਵਤ, ਹੁਣ ਸਗਲ ਚਰਨ ਸੇਵਾਈ। ਆੜ ਆੜ ਕੋ ਫਿਰਤ ਢੂੰਡਤੇ, ਮਨ ਸਗਲ ਤ੍ਰਿਸ਼ਨ ਬੁਝ ਗਈ। ਏਕ ਬੋਲ ਭੀ ਖਬਤੋ ਨਾਹੀ, ਸਾਧ ਸੰਗਤ ਸੀਤ ਲਈ। ਏਕ ਜਿਹੀ ਗੁਣ ਕਵਣ ਬਖਾਨੈ, ਅਗਮ ਅਗਮ ਅਗਮਾਈ। ਦਾਸ ਦਾਸ ਦਾਸ ਕੋ ਕਰਿਓ, ਜਨ ਨਾਨਕ ਹਰ ਸਰਨ ਆਈ। ਆਸਾ ਮਹੱਲਾ ਪੰਜਵਾਂ। ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ, ਤੋਟੇ ਕੋ ਬੇਗ ਧਾਇਆ। ਸਸਤ ਬਖਰ ਤੂੰ ਕਿੰਨੇ ਨਾਹੀ, ਪਾਪੀ ਬਾਦਾ ਰੇ ਨਾਇਆ। ਸਤਿਗੁਰ ਤੇਰੀ ਆਸਾ ਆ, ਪਤਰ ਪਾਵਨ ਤੇਰੋ ਨਾਮ ਪਾਰ ਬ੍ਰਹਮ। ਮੈਂ ਇਹਾ ਓਟਾਇਆ ਰਹਾਉ, ਗੰਧਨ ਵੈਣ ਸੁਣੈ ਰੁਝਾਵ ਹੈ, ਨਾਮ ਲੈਤ ਅਲਕਾਇਆ। ਨਿੰਦ ਚਿੰਦ ਕੋ ਬਹੁਤ ਉਮਾਇਓ, ਬੂਜੀ ਉਲਟਾਇਆ। ਪਰ ਧਨ ਪਰ ਧਨ ਪਰਤੀ ਨਿੰਦਾ, ਹਰ ਖਾਦ ਖਾਹੀ ਹਰ ਖਾਇਆ। ਸਾਚ ਧਰਮ ਸਿਓ ਰੁਚ ਨਹੀਂ ਆਵੈ, ਸਤ ਸੁਨ ਤੋ ਸੋਹਾਇਆ। ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ, ਭਗਤ ਟੇਕ ਹਰ ਨਾਇਆ। ਨਾਨਕ ਆਹੇ ਸਰਨ ਪ੍ਰਭ ਆਇਓ, ਰਾਖ ਲਾਜ ਅਪਨਾਇਆ। ਆਸਾ ਮਹੱਲਾ ਪੰਜਵਾਂ। ਮਿਥਿਆ ਸੰਗ ਸੰਗ ਲਪਟਾਏ, ਮੋਹ ਮਾਇਆ ਕਰ ਬਾਂਧੇ। ਜਹ ਜਾਨੋ ਸੋਚੀ ਤੁ ਨ ਆਵੈ, ਅਹਮ

ਸੰਗ ਸਗਲ ਬਿਖੈ ਕੀ ਵਿਆਦੇ ਰਹਾਉ। ਮੇਰੀ ਮੇਰੀ ਕਰਤ ਦਿਨ ਰਹਿਣ ਬਿਹਾਵੈ, ਪਲ ਖਿਨ ਛੀਜੈ ਅਰਜਾ ਦੇ। ਜੈਸੇ ਮੀਠੈ ਸਾਧ ਲੁਭਾਏ, ਝੂਠ ਧੰਦ ਦੁਰਗਾਦੇ। ਕਾਮ ਕ੍ਰੋਧ ਅਰ ਲੋਭ ਮੋਹ, ਇਹ ਇੰਦਰੀ ਰਸ ਲਪਟਾ ਦੇ। ਦੀਪ ਭਾਰੀ ਪੁਰਖ ਵਧਾਤਾ, ਬਹੁਰ ਬਹੁਰ ਜਨਮਾ ਦੇ। ਜਾਓ ਭਇਓ ਕਿਰਪਾਲ ਦੀਨ ਦੁੱਖ ਭੰਜਨ, ਤਾਉ ਗੁਰ ਮਿਲ ਸਭ ਸੁਖ ਲਾਦੇ। ਕਹੋ ਨਾਨਕ ਦਿਨ ਰਹਿਣ ਤੇ ਆਵੋ, ਮਰ ਕਾਢੀ ਸਗਲ ਉਪਾਦੇ। ਇਉਂ ਜਪਿਓ ਭਾਈ ਪੁਰਖ ਵਧਾਤੇ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਜਨਮ ਮਰਨ ਦੁੱਖ ਲਾਥੇ। ਰਹਾਉ ਦੂਜਾ ਆਸਾ ਮਹੱਲਾ ਪੰਜਵਾਂ, ਨਿਮਖ ਕਾਮ ਸਵਾਦ ਕਾਰਨ, ਕੋੜ ਦਿਨ ਸੁਖ ਪਾਵੈ ਹੈ। ਘਰੀ ਮੋਹਤ ਰੰਗ ਮਾਣ ਹੈ, ਫਿਰ ਬਹੁਰ ਬਹੁਰ ਪਛਤਾਵੈ ਹੈ। ਅੰਧੇ ਚੇਤ ਹਰ ਹਰ ਰਾਇਆ, ਤੇਰਾ ਸੋ ਦਿਨ ਨੇੜੇ ਆਇਆ। ਰਹਾਉ ਪਲਕ ਦ੍ਰਿਸ਼ਟ ਦੇਖ ਭੁੱਲੋ, ਆਕ ਨੀਮ ਕੋ ਤੁਮਰ। ਜੈਸਾ ਸੰਗ ਬਿਸੀਅਰ ਸਿਉ ਹੈ ਰੇ, ਤੈਸੋ ਹੀ ਇਹੋ ਪਰ ਗ੍ਰਹਿ। ਬੈਰੀ ਕਾਰਨ ਪਾਪ ਕਰਤਾ, ਬਸਤ ਰਹੀ ਅਮਾਨਾ। ਛੋੜ ਜਾਹੇ ਤਿਨ ਹੀ ਸਿਉ ਸੰਗੀ, ਸਾਜਨ ਸਿਉ ਬੈਰਾਨਾ। ਸਗਲ ਸੰਸਾਰ ਇਹ ਬਿਦ ਵਿਆਪਿਓ, ਸੋ ਉਭਰਿਓ ਜਿਸ ਗੁਰ ਪੂਰਾ। ਕਹੋ ਨਾਨਕ ਭਵ ਸਾਗਰ ਤਰਿਓ, ਭਏ ਪਨੀਤ ਸਰੀਰਾ। ਆਸਾ ਮਹੱਲਾ ਪੰਜਵਾਂ, ਦੋ ਪਦੇ। ਲੋਕ ਕਮਾਨੋ ਸੋਈ ਤੁਮ ਪੇਖਿਓ, ਮੂੜ ਮੁਗਧ ਮੁਕਰਾਨੀ। ਆਪ ਕਮਾਨੇ ਕੌਲੇ ਬਾਂਧੇ, ਫਿਰ ਪਾਛਾ ਪਛਤਾਨੀ। ਪ੍ਰਭ ਮੇਰੇ ਸਭ ਦ ਆਗਿਆ ਜਾਨੀ, ਭਰਮ ਕੇ ਮੂਸੇ ਤੂੰ ਰਾਖਤ ਬਰਦਾ। ਪਾਛਾ ਜੀ ਕੀ ਮਾਨੀ ਰਹਾਉ, ਜਿਤ ਜਿਤ ਲਾਏ ਤਿਤ ਤਿਤ ਲਾਗੇ, ਕਿਆ ਕੋ ਕਰੈ ਪੁਰਾਨੀ। ਬਖਸ਼ ਲਹਿਓ ਪਾਰ ਬ੍ਰਹਮ ਸੁਆਮੀ, ਨਾਨਕ ਸਦ ਕੁਰਬਾਨੀ। ਆਸਾ ਮਹੱਲਾ ਪੰਜਵਾਂ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹਿ ਜਹਿ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪਹਿ ਸੇਵਕ, ਤਤਕਾਲ ਹੋਏ ਆਵੈ ਰਹਾਉ। ਤਿਸ ਸੇਵਕ ਕੈ ਹਉ ਬਲਹਾਰੀ, ਜੋ ਆਪਣੇ ਪ੍ਰਭ ਭਾਵੈ। ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨ ਆਵੈ। ਆਸਾ ਘਰ ਗਿਆਰਵਾਂ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਟੂਆ ਭੇਖ ਦਿਖਾਵੈ। ਬਹੁ ਬਿਦ ਜੈਸਾ ਹੈ ਉਹ ਤੈ ਸਾਰੀ,

ਨੀਤਾਰੇ ਸਾਧ ਸੰਗ ਮਿਲ ਹਰ ਗੁਣ ਗਾਏ ਉਹ ਜਨਮ ਪਦਾਰਥ ਜੀਤਾ ਰੇ ਰਹਾਉ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਵਨ ਵਿਦ ਤਰੀਐ ਰੇ ਘੁੰਮਣ ਘੇਰ ਅਗਾਹ ਗਾਖਰੀ ਗੁਰਸਬਦੀ ਪਾਰ ਉਤਰੀਐ ਰੇ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹੋ ਜਾਨਾ ਰੇ ਸਿਮਰਤ ਨਾਮ ਨਿਧਾਨ ਨਿਰਮੋਲਕ ਮਨਮਾਣਕ ਪਤੀਆ ਨਾਰੇ ਆਸਾ ਮਹੱਲਾ ਪੰਜਵਾਂ ਦੋ ਪਦੇ ਗੁਰਪ੍ਰਸਾਦ ਮੇਰਾ ਮਨ ਵਸਿਆ ਜੋ ਮਾਂਗੋ ਸੋ ਪਾਵੋ ਰੇ ਨਾਮ ਰੰਗ ਇਹ ਮਨ ਤਰਪਤਾਨਾ ਬਹੁ ਰੰਗਤ ਹੂੰ ਧਾਵੋ ਰੇ ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨ ਸਤਿਸ ਗਾਵੋ ਰੇ ਕਿਨ ਮਹਿ ਥਾਪ ਉਥਾਪਣ ਹਾਰਾ ਤਿਸ ਤੇ ਤੁਝ ਡਰਾਵੋ ਰੇ ਰਹਾਉ

ਪ੍ਰਭ ਆਪ ਪਹਿਰਾਇਆ, ਭਰਮ ਪਉ ਮੇਟ ਲਖਾ ਬਹੁਰੇ, ਆਸਾ ਮਹੱਲਾ ਪੰਜਵਾਂ। ਚਾਰ ਬਰਨ ਚੌਹਾਂ ਕੇ ਮਰਦਨ, ਖੜ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗ ਸਰੂਪ ਸਿਆਨੇ, ਪੰਚੋ ਹੀ ਮੋਹਿ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ ਰਹਾਉ। ਬੜੀ ਕੌਮ ਬਸ ਭਾਗਹਿ ਨਾਹੀ, ਮਹੁਕਮ ਫੌਜ ਹਠਲੀ ਰੇ, ਕਹੁ ਨਾਨਕ ਤਿਨ ਜਨ ਨਿਰਦਲਿਆ, ਸਾਰ ਸੰਗਤ ਕਹਿ ਝਲੀ ਰੇ, ਆਸਾ ਮਹੱਲਾ ਪੰਜਵਾਂ। ਨੀਕੀ ਜੀ ਕੀ ਹਰ ਕਥਾ ਊਤਮ, ਆਨ ਸਗਲ ਰਸ ਫੀਕੀ ਰੇ ਰਹਾਉ, ਬਹੁ ਗੁਣ ਧੁਨ ਮੁਨ ਜਨ ਖੱਟ ਬੇਤੇ, ਅਵਰ ਨਾ ਕਿਛ ਲਾਇਕੀ ਰੇ, ਬਿਖਾਰੇ ਨਰਾਰੇ ਅਪਾਰੇ ਸਹਿਜਾਰੇ, ਸਾਧ ਸੰਗ ਨਾਨਕ ਪੀਕੀ ਰੇ, ਆਸਾ ਮਹੱਲਾ ਪੰਜਵਾਂ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨ ਮਨ ਤੇ ਟਾਰੀ ਰੇ ਰਹਾਉ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨਹਿ ਜਮ, ਹਰ ਕੰਠ ਨਾਨਕ ਔਰ ਹਾਰੀ ਰੇ, ਆਸਾ ਮਹੱਲਾ ਪੰਜਵਾਂ। ਨੀਕੀ ਸਾਧ ਸੰਗਾਨੀ ਰਹਾਉ, ਪਹਿਰ ਮੂਰਤ ਪਲ ਗਾਵਤ ਗਾਵਤ, ਗੋਬਿੰਦ ਗੋਬਿੰਦ ਵਖਾਨੀ, ਚਾਲਤ ਬੈਸਤ ਸੋਭਤ ਹਰ ਜਸ, ਮਨ ਤਨ ਚਰਨ ਖਟਾਨੀ, ਹਉ ਹਉ ਰੋ ਤੂੰ ਠਾਕੁਰ ਗੌਰੋ, ਨਾਨਕ ਸਰਨ ਪਛਾਨੀ, ਰਾਗ ਆਸਾ ਮਹੱਲਾ ਪੰਜਵਾਂ। ਘਰ ਬਾਰ ਮਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਿਆਗ ਸਗਲ ਸਿਆਨ ਪਾਂ, ਭਜ ਪਾਰ ਬ੍ਰਹਮ ਨਿਰੰਕਾਰ, ਏਕ ਸਾਚੇ ਨਾਮ ਬੱਜ ਹੋ ਸਗਲ ਦੀ ਸਾਛਾਰ, ਸੋ ਪ੍ਰਭ ਜਾਣੀਐ ਸਾਧ ਸੰਗ, ਗੁਰ ਪ੍ਰਸਾਦੀ ਬੂਝੀਐ ਏਕ ਹਰ ਕਰ ਰੰਗ ਰਹਾਉ, ਸਰਨ ਸਮਰੱਥ ਏਕ ਕੇਰੀ ਦੂਜਾ ਨਾਹੀ ਠਾਉ, ਮਹਾਂ ਭੌਜਲ ਲੰਘੀਐ ਸਦਾ ਹਰ ਗੁਣ ਗਾਉ, ਜਨਮ ਮਰਨ ਨਿਵਾਰਿਆ ਦੁੱਖ ਨ ਜੰਪੁਰ ਹੋਏ, ਨਾਮ ਨਿਧਾਨ ਸੋਈ ਪਾਏ, ਕਿਰਪਾ ਕਰੇ ਪ੍ਰਭ ਸੋਏ, ਏਕ ਟੇਕ ਆਧਾਰ ਏਕੋ ਏਕ ਕਾ ਮਨ ਜੋਰ, ਨਾਨਕ ਜਪਿਐ ਮਿਲ ਸਾਧ ਸੰਗਤ, ਹਰ ਬਿਨ ਅਵਰ ਨ ਹੋਰ, ਆਸਾ ਮਹੱਲਾ ਪੰਜਵਾਂ। ਜੀਓ ਮਨ ਤਨ ਪ੍ਰਾਨ ਪ੍ਰਭ ਕੇ ਦੀਏ, ਸਭ ਰਸ ਭੋਗ ਦੀਨ ਬੰਧਪ, ਜੀ ਦਾਤਾ ਸਰਨ ਰਾਖਣ ਜੋਗ, ਮੇਰੇ ਮਨ ਧਿਆਏ ਹਰ ਹਰ ਨਾਉ, ਹਲਤ ਪਲਤ ਸਹਾਏ ਸੰਗੇ, ਏਕ ਸਿਉ ਲਿਬਲਾਉ ਰਹਾਉ, ਬੇਦ ਸ਼ਾਸਤਰ ਜਨ ਧਿਆਵੈ ਤਰਨ ਕੋ ਸੰਸਾਰ, ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਆਚਾਰ,

ਆਸਾ ਮਹੱਲਾ ਪੰਜਵਾਂ। ਡੋਲ ਡੋਲ ਮਹਾ ਦੁੱਖ ਪਾਇਆ ਬਿਨਾ ਸਾਧੂ ਸੰਗ, ਖਾਟ ਲਾਭ ਗੋਬਿੰਦ ਹਰ ਰਸ, ਪਾਰ ਬ੍ਰਹਮ ਇਕ ਰੰਗ, ਹਰ ਕੋ ਨਾਮ ਜਪਿਆ ਨੀਤ, ਸਾਸ ਸਾਸ ਧਿਆਇ ਸੋ ਪ੍ਰਭ, ਤਿਆਗ ਅਵਰ ਪ੍ਰੀਤ ਰਹਾਉ, ਕਰਨ ਕਰਨ ਸਮਰੱਥ ਸੋ ਪ੍ਰਭ, ਜੀ ਦਾਤਾ ਆਪ, ਤਿਆਗ ਸਗਲ ਸਿਆਨਪਾਂ, ਆਠ ਪਹਿਰ ਪ੍ਰਭ ਜਾਪ, ਮੀਤ ਸਖਾ

ਸਰਬ ਸੁਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਉ ਆਸਾ ਮਹੱਲਾ ਪੰਜਵਾਂ ਉਦਮ ਕਰੋ ਕਰਾਵਹੁ ਠਾਕੁਰ ਭੇਖਤ ਸਾਧੂ

ਹੋਏ ਸਹਾਈ ਆਪ ਰਹਾਉ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਹੋ। ਦਇਆ ਕਰੋ ਕਿਰਮ ਆਪਣੇ ਕਹੋ ਇਹ ਮਨੋਰਥ ਸੁਆਹੋ। ਤਨ ਧਨ ਤੇਰਾ ਤੂੰ ਪ੍ਰਭ ਮੇਰਾ ਹਮਰੈ ਵਸ ਕਿਛ ਨਾਹੀ। ਜਿਉਂ ਜਿਉਂ ਰੱਖ ਹੈ ਤਿਉਂ ਤਿਉਂ ਰਹਿਣਾ ਤੇਰਾ ਦੀ ਆਖਾਹੀ। ਜਨਮ ਜਨਮ ਕੇ ਕਿਲ ਬਿਖ ਕਾਟੈ ਮੱਜਨ ਹਰ ਜਨ ਧੂਰ ਭਾਏ ਭਗਤ ਭਰਮ ਭਾਉ ਨਾਸੈ ਹਰ ਨਾਨਕ ਸਦਾ ਹਜੂਰ। ਆਸਾ ਮਹੱਲਾ ਪੰਜਵਾਂ ਆਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ। ਆਪ ਕਿਰਪਾਲ ਕਿਰਪਾ ਪ੍ਰਭ ਧਾਰੀ ਸਤਿਗੁਰ ਬਖਸ਼ਿਆ ਹਰ ਨਾਮ। ਕਲਯੁਗ ਉਧਾਰਿਆ ਗੁਰਦੇਵ ਮਲ ਮੂਤ ਮੂੜ ਜੇ ਮੁਗਦ ਹੋਤੇ ਸਭ ਲੱਗੇ ਤੇਰੀ ਸੇਵ। ਰਹਾਉ ਤੂੰ ਆਪ ਕਰਤਾ ਸਭ ਸ੍ਰੇਸ਼ਟ ਧਰਤਾ ਸਭ ਮੈਂ ਰਹਿਆ ਸਮਾਈ। ਧਰਮ ਰਾਜਾ ਬਿਸਮਾਦ ਹੋਆ ਸਭ ਪਈ ਪੈਰੀ ਆਏ। ਸਤ ਯੁਗ ਤ੍ਰੇਤਾ ਦੁਆਪਰ ਭਣੀਐ ਕਲਯੁਗ ਊਤਮ ਜੁਗਾ ਮਾਹੇ। ਅਹਿ ਕਰ ਕਰੇ ਸੋ ਅਹਿ ਕਰ ਪਾਏ ਕੋਈ ਨਾ ਪਕੜਿਆ ਕਿਸੈ ਥਾਈ। ਹਰ ਜੀਓ ਸੋਈ ਕਰ ਹੈ ਜੇ ਭਗਤ ਤੇਰੇ ਜੱਚ ਹੈ ਇਹੋ ਤੇਰਾ ਬਿਰਧ। ਕਰ ਜੋੜ ਨਾਨਕ ਦਾਨ ਮੰਗੈ ਆਪਣਿਆਂ ਸੰਤਾਂ ਦੇਹ ਹਰ ਦਰਸ। ਰਾਗ ਆਸਾ ਮਹੱਲਾ ਪੰਜਵਾਂ ਘਰ ਤੇਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ। ਮਹਾਂ ਬਿਖਾਦੀ ਦੁਸ਼ਟ ਅਪਵਾਦੀ ਤੇ ਪਨੀਤ ਸੰਗਾਰੇ ਜਨਮ ਭਵੰਤੇ ਨਰਕ ਪੜੰਤੇ ਤਿਨਕੇ ਕੁੱਲ ਉਧਾਰੇ। ਕੋਈ ਨ ਜਾਣੈ ਕੋਈ ਨ ਮਾਨੈ ਸੇ ਪ੍ਰਗਟ ਹਰ ਦੁਆਰੇ। ਕਬਨ ਉਮਾ ਦਿਓ ਕਬਨ ਬੜਾਈ ਨਾਨਕ ਖਿਨ ਖਿਨ ਵਾਰੇ। ਆਸਾ ਮਹੱਲਾ ਪੰਜਵਾਂ ਬਾਬਰ ਸੋਏ ਰਹੇ ਰਹਾਉ ਮੋਹ ਕਟੰਬ ਬਿਖੈ ਰਸ ਮਾਤੇ ਮਿਥਿਆ ਗਹਿਨ ਗਹੇ। ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਾਨੈ ਮੁਖ ਸਤ ਕਹੇ ਅੰਮ੍ਰਿਤ ਨਾਮ ਪਦਾਰਥ ਸੰਗੇ ਤਿਨ ਮਰਮ ਨ ਲਹੇ। ਕਰ ਕਿਰਪਾ ਰਾਖੇ ਸਤਸੰਗੇ ਨਾਨਕ ਸਰਨ ਆਹੇ। ਆਸਾ ਮਹੱਲਾ ਪੰਜਵਾਂ ਤੇ ਪਦੇ ਓਹਾ ਪ੍ਰੇਮ ਪਿਰੀ ਰਹਾਉ ਕਣਕ ਮਾਣਕ ਗਜ ਮੋਤੀਅਨ ਲਾਲਨ ਨਹਿ ਨਾਹ ਨਹੀਂ ਰਾਜਨ ਭਾਗਨ ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ ਚਰਨਨ ਸਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ। ਆਸਾ ਮਹੱਲਾ ਪੰਜਵਾਂ ਗੁਰੇ ਦਿਖਾਇਓ ਲੋਏ ਨਾ ਰਹਾਓ ਇਤਹਿ ਉਤਹਿ ਘਟ ਘਟ ਘਟ ਘਟ ਤੂੰ ਹੀ ਮੋਹਿਨਾ ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ। ਸੰਤਨ ਪਰਸਨ ਬਲਹਾਰੀ ਦਰਸਨ ਨਾਨਕ ਸੁਖ ਸੁਖ ਸੋਇਨਾ। ਆਸਾ ਮਹੱਲਾ ਪੰਜਵਾਂ ਹਰ ਹਰ ਨਾਮ ਅਮੋਲਾ ਉਹ ਸਹਿਜ ਸੁਹੇਲਾ ਰਹਾਓ ਸੰਗ ਸਹਾਈ ਛੋੜ ਨਾ ਜਾਈ ਉਹ ਅਗਹਿ ਅਤੋਲਾ।

ਸਤਿਗੁਰੂ ਪ੍ਰਸਾਦ ਉਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉਂ ਲਾਗਰ ਹਰ ਹਉ ਜੋ ਪ੍ਰਭ ਭਾਵੈ ਜਨਮ ਨ ਆਵੈ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਪ੍ਰਭ ਸੰਗ ਮਲੀਜੈ ਇਹੋ ਮਨ ਦੀਜੈ ਨਾਨਕ ਨਾਮ ਮਿਲੈ ਆਪਣੀ ਦਇਆ ਕਰਹੁ ਆਸਾ ਮਹੱਲਾ ਪੰਜਵਾਂ ਮਿਲ ਰਾਮ ਪਿਆਰੇ ਤੁਮ ਬਿਨ ਧੀਰਜ ਕੋ ਨਾ ਕਰੈ ਰਹਾਉ ਸਿਮਰਤ ਸਾਸਤਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸਰਨ ਪ੍ਰਭ ਸੰਗ ਵਸੈ ਆਸਾ ਮਹੱਲਾ ਪੰਜਵਾਂ ਘਰ ਪੰਦਰਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਿਕਾਰ ਮਾਇਆ ਮਾਦ ਸੋਇਓ ਸੂਝ ਬੂਝ ਨਾ ਆਵੈ ਪਾਕਰ ਕੇਸ ਜਮ ਉਠਾਰਿਓ ਤਦ ਹੀ ਘਰ ਜਾਵੈ ਲੋਭ ਵਿਖਿਆ ਵਿਖੈ ਲਾਗੇ ਹਿਰ ਬਿਤ ਚਿਤ ਦੁਖਾਹੀ ਖਿਨ ਭੰਗਣਾ ਕੈ ਮਾਨ ਮਾਤੇ ਅਸੁਰ ਜਾਣਾ ਹੈ ਨਾ ਹੀ ਰਹਾਉ ਵੇਦ ਸਾਹਿਤੁਰ ਜਨ ਪੁਕਾਰ ਹੈ ਸੁਣੈ ਨਾਹੀ ਡੋਰਾ ਨਿਪਟ ਬਾਜੀ ਹਾਰ ਮੂਕਾ ਪਛਤਾਇਓ ਮਨ ਭੋਰਾ ਡਾਨ ਸਗਲ ਗੈਰ ਬਜਹੈ ਭਰਿਆ ਦੀਵਾਨ ਲਿਖੈ ਨਾ ਭਰਿਆ ਜਿਹੇ ਕਾਰਜ ਰਹਿ ਓਲਾ ਸੋਹੇ ਕਾਮ ਨਾ ਕਰਿਆ ਐਸੋ ਜਗ ਮੋਹਿ ਗੁਰ ਦਿਖਾਇਓ ਤੋ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਪ ਸਰਨ ਨਾਨਕ ਆਇਆ ਆਸਾ ਮਹੱਲਾ ਪੰਜਵਾਂ ਵਾਪਾਰ ਗੋਬਿੰਦ ਨਾਏ ਸਾਧ ਸੰਤ ਮਨਾਏ ਪ੍ਰੈ ਪਾਏ ਗੁਣ ਗਾਏ ਪੰਚ ਨਾਦ ਤੂਰ ਬਜਾਏ ਰਹਾਉ ਕਿਰਪਾ ਪਾਏ ਸਹਿਜਾਏ ਦਰਸਾਏ ਅਵਰਾਤਿਆ ਗੋਬਿੰਦ ਸਿਉਂ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮਨ ਦਰੜਾਏ ਰਹਿਸਾਏ ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ ਸਭ ਤਜੀ ਮਨ ਕੀ ਕਾਮ ਕਰਾ ਚਿਰ ਚਿਰ ਚਿਰ ਚਿਰ ਭਇਆ ਮਨ ਬਹੁਤ ਪਿਆਸ ਲਾਗੀ ਹਰ ਦਰਸਨੋ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਦੀਨ ਸਰਣ ਆਏ ਗਲ ਲਾਏ ਆਸਾ ਮਹੱਲਾ ਪੰਜਵਾਂ ਕੋ ਬਿਖਮ ਗਾਰ ਤੋਰੈ ਆਸ ਪਿਆਸ ਧੋ

ਆਨੰਦਨੋ ਪ੍ਰਭਤਿਆਵੋ ਭ੍ਰਮ ਭੀਤ ਜੀਤ ਮਟਾਵੋ ਨਿਧ ਨਾਮ ਨਾਨਕ ਮੋਰਾ ਆਸਾ ਮਹੱਲਾ ਪੰਜਵਾਂ। ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ।

ਭਗਤ ਨਾਨਕ ਪੂਰਨ ਭਾਗ ਆਸਾ ਮਹੱਲਾ ਪੰਜਵਾਂ ਹਰਖ ਸੋਗ ਬੈਰਾਗ ਆਨੰਦੀ ਖੇਲ ਰੀ ਦਿਖਾਇਓ ਰਹਾਓ ਕਿਨਹੂੰ ਭੈ ਨਿਰਭੈ ਕਿਨਹੂੰ ਕਿਨਹੂੰ ਉਠਤਾਇਓ ਕਿਨਹੂੰ ਰਾਸ ਭੋਗਨ ਕਿਨਹੂੰ ਕਿਨਹੂੰ ਤਜ ਜਾਇਓ ਕਿਨਹੂੰ ਜੋਗ ਤਾਪ ਬਹੁ ਪੂਜਾ ਕਿਨਹੂੰ ਭਰਮਾਇਓ ਕਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾਂ ਘਰ ਸਤਾਰਵਾਂ ਆਸਾਵਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋਚੇ ਤੋ ਧਰ ਹਾਂ ਅਨਸਿਉ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਰਹਾਉ ਪੰਕਜ ਮੋਹ ਸਰ ਹਾਂ ਪਗਨੀ ਚੱਲੈ ਹਰ ਹਾਂ ਗਹਿੜਿਓ ਮੂੜ ਨਰ ਹਾਂ ਅਨਨ ਅਪਾਪ ਕਰ ਹਾਂ ਤਾਉ ਨਿਕਸੈ ਸਰਨ ਪੈਰ ਰੀ ਸਖੀ ਥਿਰ ਥਿਰ ਚਿਤ ਥਿਰ ਹਾਂ ਬਨ ਗ੍ਰਹੁ ਸਮਸਰ ਹਾਂ ਅੰਤਰ ਏਕ ਪਿਰ ਹਾਂ ਬਾਹਰ ਅਨੇਕ ਧਰ ਹਾਂ ਰਾਜਨ ਜੋਗ ਕਰ ਹਾਂ ਕਹੁ ਨਾਨਕ ਲੋਗ ਅਲੋਗੀ ਰੀ ਸਖੀ ਆਸਾਵਰੀ ਮਹੱਲਾ ਪੰਜਵਾਂ ਮਨਸਾ ਏਕ ਮਾਨ ਹਾਂ ਗੁਰ ਸੋ ਨੇਤ ਧਿਆਨ ਹਾਂ ਦ੍ਰਿੜ ਸੰਤ ਮੰਤ ਗਿਆਨ ਹਾਂ ਸੇਵਾ ਗੁਰ ਚਰਾਨ ਹਾਂ ਤੋ ਮਿਲਿਆ ਗੁਰ ਕਿਰਪਾਨ ਮੇਰੇ ਮਨਾ ਰਹਾਉ ਟੂਟੇ ਅੰਨ ਭਰਾਨ ਹਾਂ ਰਬਿਓ ਸਰਬ ਥਾਨ ਹਾਂ ਲਹਿਓ ਜਮ ਭਿਆਨ ਹਾਂ ਪਾਇਓ ਪੇੜ ਥਾਨ ਹਾਂ ਤੋ ਚੂਕੀ ਸਗਲ ਕਾਨ ਲਹਿਨੋ ਜਿਸਮ ਥਾਨ ਹਾਂ ਭੈ ਪਾਵਕ ਪਾਰ ਪਰਾਨ ਹਾਂ ਨਿਜ ਕਰ ਤਿ ਸਹਿ ਥਾਨ ਹਾਂ ਹਰ ਰਸ ਰਸਹਿ ਮਾਨ ਹਾਂ ਲਾਥੀ ਤਿਸ ਪਖਾਨ ਹਾਂ ਨਾਨਕ ਸਹਿਜ ਸਮਾਇਓ ਰੇ ਮਨਾ ਆਸਾਵਰੀ ਮਹੱਲਾ ਪੰਜਵਾਂ ਹਰ ਹਰ ਹਰ ਗੁਣੀ ਹਾਂ ਜਪਿਆ ਸਹਿਜ ਧੁਨੀ ਹਾਂ ਸਾਧੂ ਰਸਨ ਭਨੀ ਹਾਂ ਛੋਟਨ ਬਿਧ ਸੁਨੀ ਹਾਂ ਪਾਈਆ ਬੜ ਪੁਨੀ ਮੇਰੇ ਮਨਾ ਰਹਾਉ ਕੋਜੈ ਜਨ ਮੁਨੀ ਹਾਂ ਸਰਬ ਕਾ ਪ੍ਰਭ ਧਨੀ ਹਾਂ ਦਲਬ ਕਲ ਦੁਨੀ ਹਾਂ ਦੁਖ ਬਨਾਸਨੀ ਹਾਂ ਪ੍ਰਭ ਪੂਰਨ ਆਸਨੀ ਮੇਰੇ ਮਨਾ ਮਨ ਸੋ ਸੇਵੀਐ ਹਾਂ ਅਲੱਖ ਅਭੇਵੀਐ ਹਾਂ ਤਾਸਿਉ ਪ੍ਰੀਤ ਕਰ ਹਾਂ ਬਿਨਸ ਨ ਜਾਏ ਮਰ ਹਾਂ ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ ਆਸਾਵਰੀ ਮਹੱਲਾ ਪੰਜਵਾਂ ਏਕਾ ਓਟ ਗਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨੈ ਨਿਧਾਨ ਲਹੋ ਹਾਂ ਸੁਖੈ ਸਮਾਈਐ ਮੇਰੇ ਮਨ ਰਹਾਉ ਜੀਵਤ ਜੋ ਮਰੈ ਹਾਂ ਦੁੱਤਰ ਸੋ ਤਰੈ ਹਾਂ ਸਭ ਕੀ ਰੇਨ ਹੋਏ ਹਾਂ ਨਿਰਭਉ ਕਹੋ ਸੋਏ ਹਾਂ ਮਿਟੇ ਅੰਦੇਸਿਆ ਹਾਂ ਸੰਤ ਉਪਦੇਸਿਆ ਮੇਰੇ ਮਨਾ ਜਿਸ ਜਨ ਨਾਮ

ਨਾਮ ਦਰੜਾਏ ਮੂੰਹ ਹਾਂ, ਤਿਸ ਬਿਨ ਨਾਹੇ ਕੋਏ ਹਾਂ, ਮਨੇ ਅਰਾਧ ਸੋਏ ਹਾਂ, ਨਿਮਖ ਨਾ ਬੀਸਰੈ ਹਾਂ, ਤਿਸ ਬਿਨ ਕਿਉਂ ਸਰੈ ਹਾਂ, ਗੁਰ ਕੋ ਕੁਰਬਾਨ ਜਾਉ ਹਾਂ, ਨਾਨਕ ਜਪੇ ਨਾਉ ਮੇਰੇ ਮਨਾ, ਆ ਸਾਵਰੀ ਮਹੱਲਾ ਪੰਜਵਾਂ, ਕਾਰਨ ਕਰਨ ਤੂੰ ਹਾਂ, ਅਵਰ ਨ ਸੁੱਜੈ ਮੂੰਹ ਹਾਂ, ਕਰੈ ਸੋ ਹੋਈਐ ਹਾਂ, ਸਹਿਜ ਸੁਖ ਸੋਈਐ ਹਾਂ, ਧੀਰਜ ਮਨ ਭਏ ਹਾਂ, ਪ੍ਰਭ ਕੈ ਦਰ ਭਏ ਮੇਰੇ ਮਨ ਆ ਰਹਾਉ, ਸਾਧੂ ਸੰਗ ਮੇ ਹਾਂ, ਪੂਰਨ ਸੰਜ ਮੇ ਹਾਂ, ਜਬ ਤੇ ਛੁੱਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ, ਕਿਰਪਾ ਧਾਰੀਆ ਹਾਂ, ਪਤ ਰੱਖ ਬਨਵਾਰੀਆ ਮੇਰੇ ਮਨ, ਇਹੋ ਸੁਖ ਜਾਨੀਆ ਹਾਂ, ਹਰ ਕਰੇ ਸੋ ਮਾਨੀਆ ਹਾਂ, ਮੰਦਾ ਨਾਹੀਂ ਕੋਏ ਹਾਂ, ਸੰਤ ਕੀ ਰੇਨ ਹੋਏ ਹਾਂ, ਆਪੇ ਜਿਸ ਰੱਖੇ ਹਾਂ, ਹਰ ਅੰਮ੍ਰਿਤ ਸੋ ਚੱਖੈ ਮੇਰੇ ਮਨ, ਜਿਸ ਕਾ ਨਾਹੀਂ ਕੋਏ ਹਾਂ, ਤਿਸ ਕਾ ਪ੍ਰਭੂ ਸੋਏ ਹਾਂ, ਅੰਤਰਗਤ ਬੁੱਝੈ ਹਾਂ, ਸਭ ਕਿਛ ਤਿਸ ਸੁੱਝੈ ਹਾਂ, ਪਤਤ ਉਧਾਰ ਲਿਹੋ ਹਾਂ, ਨਾਨਕ ਅਰਦਾਸ ਇਹੋ ਮੇਰੇ ਮਨਾ, ਆ ਸਾਬਰੀ ਮਹੱਲਾ ਪੰਜਵਾਂ ਇੱਕ ਤੁੱਕਾ, ਓਏ ਪਰਦੇਸੀਆ ਹਾਂ, ਸੁਣਤ ਸੰਦੇਸਿਆ ਹਾਂ, ਰਹਾਉ ਜਾ ਸੋ ਰਚ ਰਹੇ ਹਾਂ, ਸਭ ਕੋ ਤਜ ਗਏ ਹਾਂ, ਸੁਪਨਾ ਜਿਉਂ ਭਏ ਹਾਂ, ਹਰ ਨਾਮ ਜਿਨ ਲਏ, ਹਰ ਨਾਮ ਜਿਨ ਲਏ, ਹਰ ਤਜ ਅਨ ਲੱਗੇ ਹਾਂ, ਜਨਮੈ ਮਰ ਭੱਗੇ ਹਾਂ, ਹਰ ਹਰ ਜਨ ਲਹੇ ਹਾਂ, ਜੀਵਤ ਸੇ ਰਹੇ ਹਾਂ, ਜਿਸੇ ਕਿਰਪਾਲ ਹੋਏ ਹਾਂ, ਨਾਨਕ ਭਗਤ ਸੋਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਨੌਵਾਂ। ਬਿਰਥਾ ਕਹੋ ਕੌਣ ਸਿਉ ਮਨ ਕੀ, ਲੋਭ ਗ੍ਰਸਿਉ ਦਸਹੁ ਦਿਸ ਧਾਵਤ, ਆਸਾ ਲਾਗਿਓ ਧਨ ਕੀ ਰਹਾਉ, ਸੁਖ ਕਹਿ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸੁਆਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ, ਮਾਨਸ ਜਨਮ ਅਕਾਰਥ ਖੋਬਤ, ਲਾਜ ਨਾ ਲੋਕ ਹੱਸਣ ਕੀ, ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਨਾਸੈ ਤਨ ਕੀ, ਮਾਨਸ ਜਨਮ ਅਕਾਰਥ ਖੋਬਤ, ਲਾਜ ਨਾ ਲੋਕ ਹੱਸਣ ਕੀ, ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਨਾਸੈ ਤਨ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਬੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਬੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਬੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਬੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਬੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਬੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਬੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਬੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

My guru, my guru, my guru, my guru, my guru.

ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਵਾਹਿ ਗਹਿ ਕੀ ਲਾਜ ਅਸ ਗੋਬਿੰਦਾਸ ਤੁਹਾਰ। ਆਦ ਗੁਰ ਏ ਨਵੇਂ, ਜਗਾਦ ਗੁਰ ਏ ਨਵੇਂ, ਸਤਿਗੁਰ ਏ ਨਵੇਂ, ਸ੍ਰੀ ਗੁਰਦੇਵ ਏ ਨਵੇਂ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾ ਮੈਨੂੰ ਯੋਗ ਕਿਤੋ, ਮੈਂ ਨਿਰਗੁਣ ਯਾਰੇ ਕੋ ਗੁਣ ਆਪੇ ਤਰਸ ਪਿਓ, ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ।

ਤਰਨ ਤਰਨ ਹਰ ਨਿਤ ਦੁਖ ਨਾ ਸਕੈ ਵਿਆਪ ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸੁ ਮਾਰੇ ਨਿਮਖ ਨਿਮਖ ਤੁਮੀ ਪ੍ਰਤਪਾਲੋ ਹਮ ਮਾਰਕ ਤੁਮਰੇ ਧਾਰੇ।

ਕਲ ਮਹਿ ਰਾਮ ਨਾਮ ਸਾਰ ਅੱਖੀ ਤਾਂ ਮੀਟੇ ਨਾਗ ਪਗੜੇ।